ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਕਿ ਸਹੀ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ 'ਚ ਇਹਨਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ

ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੁ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਭਰੀ ਸਿਉਂ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਤਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦ੍ਰ ਇੰਦਰਾਸਣ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਨ ਤੁਦਨੋ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹਿਠਾ ਕਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ, ਆਸਾ ਮਹੱਲਾ ਪਹਿਲਾ।

सोई थीसी, जो तू देहे सोई हो पाई राव। सब तेरी तू सबनी त्याया, जिसन

ਅਰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ

ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤਹੁ ਸ਼ਬਦ ਧਰਹੁ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਅਨੰਦ ਸੁਨਹੁ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਿਸੂਰੇ

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ। ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ ਥਾ

ਜੇ ਕੋ ਪੁੰਛੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਧਾਰੋ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹੱਲਾ ਪੰਜਵਾਂ।

ਪੌੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੇ ਜਮਕੀ ਦੂਤ ਨਾਏ ਤੇਰੇ ਛੱਡ ਜਾਏ ਪਾਉ

ਬੈਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੀ ਮਹੱਲਾ ਪੰਜਵਾਂ।

0: ਪੁੱਛਿਆ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਹੁਕਮਨਾਮੇ ਕਥਾ ਕੀਰਤਨ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰਯੋਗ ਸਤਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਉਪਰੰਤ ਆਪ ਜੀ ਨੇ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਸਾਨੂੰ ਹੁਕਮਨਾਮੇ ਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ। ਜਿਸ 'ਤੇ ਗੁਰੂ ਦੀ ਬਖਸ਼ ਹੋ ਜਾਂਦੀ ਹੈ ਉਸਦਾ ਜੀਵਨ ਬਦਲ ਜਾਂਦਾ ਹੈ। ਸੱਜਣ ਠੱਗ 'ਤੇ ਬਖਸ਼ ਹੋਈ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ। ਕੇਵਲ ਉਹਨਾਂ ਨੇ ਇੱਕੋ ਹੀ ਸ਼ਬਦ ਉਹਨਾਂ ਪਾਸੋਂ ਸਰਵਣ ਕੀਤਾ, ਕੀਰਤਨ ਦਾ। ਕੀਰਤਨ ਦੀ ਮਹਾਤਮਾ ਦੇਖੋ ਕਿੰਨੀ ਹੈ। ਸਾਹਿਬਾਂ ਨੇ ਇੱਕੋ ਹੀ ਸ਼ਬਦ ਕੀਰਤਨ ਕਰਕੇ ਸੁਣਾਇਆ ਅਤੇ ਉਸਦਾ ਸਾਰਾ ਜੋ ਜੀਵਨ ਬਦਲ ਗਿਆ, ਸੋਚ ਬਦਲ ਗਈ ਅਤੇ ਕੀ ਬਣ ਗਿਆ ਉਹ ਗੁਰੂ ਸਾਹਿਬ ਦਾ ਸਿੱਖ। ਸਿੱਖੀ ਧਾਰਨ ਕਰਨ ਲਈ ਸਾਰੇ ਭੈੜੇ ਕੰਮ ਛੱਡ ਦਿੱਤੇ, ਜੀਵਨ ਸਫਲ ਕਰ ਲਿਆ ਫਿਰ ਆਪਣਾ। ਅਸੀਂ ਤਾਂ ਰੋਜ਼ ਹੀ ਸਰਵਣ ਕਰਦੇ ਹਾਂ ਅਤੇ ਸਾਡੇ ਪੱਲੇ ਫੇਰ ਵੀ ਨਹੀਂ ਆਪਾਂ ਪੈਂਦੇ, ਕਿਉਂਕਿ ਆਪਾਂ ਧਿਆਨ ਨਾਲ ਨਹੀਂ ਸੁਣਦੇ। ਮੈਂ ਵੀ ਨਾਲ ਤੁਹਾਡੇ ਸ਼ਾਮਿਲ ਹਾਂ। ਉਸਨੇ ਧਿਆਨ ਨਾਲ ਸੁਣਿਆ ਅਤੇ ਉਹਨੇ ਨਾਲ ਹੀ ਉਹਦਾ ਕੰਮ ਹੋ ਗਿਆ ਸਾਰਾ। ਸੋ ਸੂਚਨਾਵਾਂ ਹੁਣ ਜੀ, ਨੌਰਥ ਅਤੇ ਸਾਊਥ ਹਾਲ ਵਾਸਤੇ ਜੋ ਮਾਇਆ ਵਾਸਤੇ ਬੇਨਤੀ ਕੀਤੀ ਜਾਂਦੀ ਹੈ ਜੀ, ਹਰ ਰੋਜ਼ ਦੀ ਤਰ੍ਹਾਂ ਆਪ ਜੀ ਨੇ ਵੱਧ ਤੋਂ ਵੱਧ ਉਸ ਵਿੱਚ ਦਸਵੰਧ ਕੱਢ ਕੇ ਸੇਵਾ ਕਰਨ ਦੀ ਕਿਰਪਾ ਕਰਨੀ। ਸਹਿਜ ਪਾਠ ਆਪਾਂ ਸਭਾ ਦੇ ਭਲੇ ਲਈ ਜੋ ਰੱਖੇ ਹੈਗੇ ਆ, ਬਹੁਤ ਚੰਗੀ ਗੱਲ ਹੈ। ਜਿਨ੍ਹਾਂ ਨੇ ਹੋਰ ਰੱਖਣੇ ਉਹ ਜ਼ਰੂਰ ਰੱਖ ਲੈਣ, ਕਿ ਭਲੇ ਕੰਮ ਲਈ ਆਪਾਂ ਸੋਚਣਾ ਨਹੀਂ ਚਾਹੀਦਾ ਬਹੁਤਾ। ਮੈਂ ਸਾਖੀ ਹੁੰਦਾ ਉਸ 'ਤੇ ਸਮਾਂ ਲਾਵਾਂ ਅਤੇ ਅੱਗੇ ਚੱਲੀਏ। ਕੱਲ੍ਹ ਨੂੰ ਸੰਗਰਾਂਦ ਵੀ ਹੈ ਅਤੇ ਨਾਲ ਮਹਾਨ ਸ਼ਹੀਦੀ ਹੈ, ਭਾਈ ਸਾਹਿਬ ਤਾਰੂ ਸਿੰਘ ਜੀ ਦਾ ਮਹਾਨ ਸ਼ਹੀਦ ਦਿਨ ਵੀ ਕੱਲ੍ਹ ਨੂੰ ਹੈ। ਜਿਸ ਨੇ ਸਾਨੂੰ ਦੱਸਿਆ ਕੇਸਾਂ ਦਾ ਆਦਬ ਕਿਵੇਂ ਕਰੀਦਾ, ਆਦਬ ਕਿਵੇਂ ਕਰੀਦਾ ਕੇਸਾਂ ਦਾ, ਕਮਾਲ ਦੀ ਗੱਲ। ਮੂਵੀ ਸਤਲੁਜ ਦਿਖਾਈ ਜਾ ਰਹੀ ਹੈ ਜੀ ਫਰੀ ਲਾਇਬ੍ਰੇਰੀ ਦੇ ਵਿੱਚ, 18 ਨੂੰ ਸ਼ਾਮ ਦੇ 6 ਵਜੇ ਸ਼ਨਿਚਰਵਾਰ ਭਾਵ, 19 ਨੂੰ ਐਤਵਾਰ ਨੂੰ ਦੁਪਹਿਰ ਦੇ 1 ਵਜੇ ਉਹ ਵੀ ਲਾਇਬ੍ਰੇਰੀ ਦੇ ਵਿੱਚ ਹੀ। ਆਪ ਜੀ ਨੇ ਸਮੂਹ ਪਰਿਵਾਰਾਂ ਸਮੇਤ ਆ ਕੇ ਦੇਖ ਕੇ ਉਸ ਤੋਂ ਲਾਭ ਉਠਾਉਣਾ ਜੀ। 24 ਨੂੰ ਹੈ ਜੀ ਮੀਰੀ ਪੀਰੀ ਮਾਲਕ, ਮੀਰੀ ਪੀਰੀ ਦਾ ਦਿਵਸ। ਅਗਸਤ ਦੀ ਗੱਲ ਕਰੀਏ, ਅਗਸਤ 7 ਨੂੰ ਪ੍ਰਕਾਸ਼ ਦਿਹਾੜਾ ਆ ਰਿਹਾ ਤਨ ਤਨ ਹਰਕ੍ਰਿਸ਼ਨ ਸਾਹਿਬ ਜੀ ਦਾ, ਜਿਸ ਨੇ ਉਸ ਇਨਸਾਨ 'ਤੇ ਜਿਨ੍ਹਾਂ ਨੇ ਬਖਸ਼ਿਸ਼ ਕੀਤੀ, ਜਿਹੜਾ ਨਾ ਬੋਲ ਸਕਦਾ ਸੀ ਨਾ ਸੁਣ ਸਕਦਾ ਸੀ। ਪਤਾ ਨਹੀਂ ਕਦੋਂ ਬਖਸ਼ ਕਰ ਜਾਣੀ ਗੁਰੂ ਨੇ, ਉਹ ਕਰਨ ਵਾਲਾ ਹੈ ਜੀ। ਅਤੇ ਬਾਕੀ ਮੈਂ ਕਾਫੀ ਸਾਰੀਆਂ ਛੱਡ ਜਾਣੀਆਂ ਹੁਣ, ਸੂਚਨਾਵਾਂ ਬਹੁਤ ਨੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ ਅਗਸਤ ਦੇ 30 ਨੂੰ, ਰਾਗ ਦਰਬਾਰ ਸਤੰਬਰ ਦੇ 11, 12, 13 ਨੂੰ। ਅਤੇ ਆਓ ਹੁਣ ਪਹਿਲਾਂ ਕੀਰਤਨ ਸ਼ਰਮ ਕਰੀਏ। ਭਾਈ ਸ਼ਾਹ ਭਾਈ ਓਂਕਾਰ ਸਿੰਘ ਜੀ ਉਹਨੇ ਵਾਲਿਆਂ ਅਤੇ ਉਹਨਾਂ ਦੇ ਜਥੇ ਪਾਸੋਂ 7 ਵਜੇ ਤੱਕ 7 ਪੌਣੇ 8 ਕਥਾ ਕਰਨਗੇ ਭਾਈ ਸਾਹਿਬ ਗੁਰਮੇਲ ਸਿੰਘ ਜੀ ਟੰਟ ਵਾਲੇ।

ਪੌਣੇ ਅੱਠ ਤੋਂ ਲੈ ਕੇ ਸਾਢੇ ਅੱਠ ਵਜੇ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ। ਸਾਢੇ ਅੱਠ ਵਜੇ ਸਮਾਪਤੀ ਹੋਵੇਗੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਪੰਕਤੀਆਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਕੈਸੀ ਭਾਵਨਾ ਹੈ ਮਹਾਰਾਜ ਦੀ ਬਾਣੀ ਦੀ, ਇੱਕ ਇੱਕ ਅੱਖਰ ਇੱਕ ਇੱਕ ਪੰਕਤੀ ਸਤਿਗੁਰੂ ਆਪਣਾ ਅੰਦਰ ਦਾ ਸੁਭਾਅ, ਅੰਦਰ ਦੀ ਭਾਵਨਾ। ਕਾਸ਼ ਐਸੀ ਭਾਵਨਾ ਸਾਡੀ ਵੀ ਬਣ ਜਾਏ। ਹਾਲਾਂਕਿ ਸਾਰਾ ਕੁਝ ਹੁੰਦਿਆਂ ਹੋਇਆ ਗੁਰੂ ਨਾਨਕ ਦਾ ਰੂਪ ਨੇ, ਗੁਰੂ ਨਾਨਕ ਦੇ ਘਰ ਦੇ ਮਾਲਕ ਨੇ, ਅਕਾਲ ਪੁਰਖ ਦਾ ਰੂਪ ਹੈ, ਪਰ ਫਿਰ ਵੀ ਆਪਣੇ ਮਨ ਨੂੰ ਇੰਜ ਭਾਵਨਾ ਬਣਾ ਕੇ ਕਹਿੰਦੇ ਨੇ ਭਗਤੀ ਤੋਂ ਬਗੈਰ ਵੱਡੇ ਵੱਡੇ ਦਾਅਵੇ ਕਰਨ ਵਾਲੇ ਡੁੱਬ ਗਏ। ਅੱਧੀ ਅੱਧੀ ਦੁਨੀਆਂ ਤੇ ਰਾਜ ਕਰਨ ਵਾਲੇ ਸਿਕੰਦਰ ਵਰਗੇ, ਔਰੰਗਜ਼ੇਬ ਵਰਗੇ, ਰਾਵਣ ਵਰਗੇ, ਜਿਨ੍ਹਾਂ ਕੋਲ ਕਿਸੇ ਗੱਲ ਦੀ ਕਮੀ ਨਹੀਂ ਸੀ। ਜਪ ਤਪ ਕੀਤਾ ਵੀ ਪਰ ਹੰਕਾਰ ਮੈਂ ਮੇਰੀ ਨਹੀਂ, ਸਾਰਾ ਕੁਝ ਸਵਾ ਬਣਾ ਕੇ ਰੱਖ ਦਿੱਤਾ। ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਪੰਕਤੀਆਂ ਇੱਕ ਵਾਰੀ ਸਾਰੇ ਰਲ ਕੇ ਆਪਾਂ ਵੀ ਗਾਈਏ। ਓਏ ਮਨਾ, ਸੋਚਾਂ ਵਿਚਾਰਾਂ ਦੀ ਗੁੱਥੀ ਹੀ ਮਨ ਦਾ ਰੂਪ ਹੈ। ਕਈ ਵਾਰੀ ਬੰਦਾ ਬੈਠਾ ਪਰਿਵਾਰ ਵਿੱਚ ਹੈ, ਅੰਦਰ ਖਲਬਲੀ ਮਚੀ ਹੋਈ ਹੈ, ਬੈਠਾ ਗੁਰਦੁਆਰੇ ਵਿੱਚ ਹੈ ਪਰ ਮਨ ਚੁੱਪ ਨਾ ਹੋਇਆ, ਬੈਠਾ ਕੀਰਤਨ ਵਿੱਚ ਹੈ ਪਰ ਮਨ ਉਡਾਰੀਆਂ ਮਾਰਦਾ ਫਿਰਦਾ ਹੈ। ਸੱਚੀ ਪਿਆਰਿਓ, ਕਬੀਰ ਸਾਹਿਬ ਨੇ ਬੜੇ ਕਮਾਲ ਦੇ ਬਚਨ ਕੀਤੇ। ਕਹਿੰਦੇ ਨੇ ਕੰਚਨ ਸਿਉਂ ਪਾਈਏ ਨਹੀਂ ਤੋਲ, ਸੋਨੇ ਚਾਂਦੀ ਹੀਰੇ ਜਵਾਹਰਾਤ ਨਾਲ ਨਹੀਂ, ਮਨ ਦੇ ਰਾਮ ਲਿਆ ਹੈ। ਇਸ ਮਨ ਨੂੰ ਮੈਂ ਗੁਰੂ ਅੱਗੇ ਭੇਟਾ ਕੀਤਾ, ਮਸਤਕ ਮੱਥਾ ਟੇਕਣ ਦਾ ਵੀ ਇਹੀ ਮਕਸਦ ਹੈ। ਮਹਾਰਾਜ ਮੈਨੂੰ ਆਪਣੀ ਮਤ ਦੇ ਦਿਓ, ਇਹ ਅੱਜ ਤੋਂ ਬਾਅਦ ਇਹ ਮਤ ਤੁਹਾਨੂੰ ਟੇਕ, ਨਹੀਂ ਤੇ ਵੱਡੇ ਵੱਡੇ ਹੋ ਕੇ ਚਲੇ ਗਏ। ਸਤਪੁਰਸ਼ਾਂ ਦੇ ਬਚਨ ਨੇ, ਕਹਿੰਦੇ ਨੇ ਧਰਤੀ ਤੇ ਇੰਨੇ ਜੀ ਮੌਜੂਦ ਨੇ ਜਿੰਨੇ ਮਿੱਟੀ ਵਿੱਚ ਮਿਲ ਗਏ। ਮਾਤ ਲੋਕ ਹੈ, ਮੌਤ ਦਾ ਖੂਹ ਹੈ, ਆਪਾਂ ਵੀ ਉਸੇ ਕਿਉ ਚਾਂ। ਗੁਰੂ ਅਰਜਨ ਦੇਵ ਜੀ ਨੇ ਬੜੇ ਕਮਾਲ ਦੇ ਬਚਨ ਕੀਤੇ, ਜਿੱਥੇ ਕੋਈ ਵੀ ਨਹੀਂ ਜਾ ਸਕਦਾ ਤਿੱਥੇ ਤੂੰ ਸਮਰੱਥ, ਜਿੱਥੇ ਪਰ ਇੱਕ ਬਖਸ਼ਿਸ਼ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ, ਨਿਰੰਕਾਰ ਦਾ ਨਾਮ, ਜਿੱਥੇ ਕਿਸੇ ਦੀ ਪਹੁੰਚ ਨਹੀਂ ਉੱਥੇ ਮਹਾਰਾਜ ਦੇ ਨਾਮ ਦੀ ਇਹ ਬਖਸ਼ਿਸ਼ ਨਾਲ ਜਾਏਗੀ। ਕਹਿ ਦਿਓ ਸਾਰਾ।

ਕਬੀਰ ਸਾਹਿਬ ਦਾ ਪਾਵਨ ਬਚਨ, ਜੀਵਨ ਏਡਾ ਮਹਾਨ ਹੋ ਗਿਆ, ਨਿਰੰਕਾਰ ਦਾ ਰੂਪ ਬਣ ਗਿਆ, ਹੁਣ ਪਤਾ ਨਹੀਂ ਲੱਗਦਾ ਉਹ ਮੇਰੇ ਵਿੱਚ ਹੈ ਕਿ ਮੈਂ ਉਹਦੇ ਵਿੱਚ ਹਾਂ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣ। ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਬਚਨ ਸਾਡੇ ਜੀਵਨ ਵਿੱਚ ਵੀ ਇਹ ਰੋਸ਼ਨੀ ਬਖਸ਼ਿਸ਼ ਕਰਦਾ ਹੈ, ਪਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਬਾਕੀ ਕਹਿੰਦੇ ਨੇ ਇਹ ਗੁਜ਼ਾਰਾ ਹੈ, ਗੁਜ਼ਰਾਨ ਹੈ, ਇਹ ਕਰ ਲਓ, ਉਹ ਕਰ ਲਓ, ਦੌੜ ਦੌੜ ਕੇ ਬੰਦਾ ਕਈ ਵਾਰੀ ਗੱਲਾਂ ਵੀ ਕਰਦਾ ਹੈ, ਬਸ ਇੱਕ ਵਾਰੀ ਫ੍ਰੀ ਹੋ ਲਈਏ। ਫ੍ਰੀ ਫ੍ਰੀ ਬੰਦਾ ਕਦੇ ਵੀ ਨਹੀਂ ਹੋਇਆ। ਮਹਾਰਾਜ ਕਹਿ ਰਹੇ ਨੇ ਅੱਜ ਤੋਂ ਹੀ ਸ਼ੁਕਰ ਵਿੱਚ ਜੁੜ ਜਾਓ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੇ ਤੇਰੀ ਸਿੱਖਦਾਰੀ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਜ਼ਰੂਰ ਧਿਆਨ ਧਰੀਏ, ਫਿਰ ਕਬੀਰ ਸਾਹਿਬ ਇੰਜ ਨਿਰੰਕਾਰ ਦਾ ਰੂਪ ਬਣ ਗਏ। ਬਸ ਫਰਕ ਹੈ ਤੇ ਇੰਨਾ, ਜਿਵੇਂ ਸੋਨੇ ਦਾ ਕੋਈ ਗਹਿਣਾ ਬਣਾ ਲਏ, ਕੜਾ ਬਣਾ ਲਏ, ਚੇਨ ਬਣਾ ਲਏ, ਮੁੰਦਰੀ ਬਣਾ ਲਏ, ਹੈ ਸੋਨਾ ਹੀ, ਇੰਨਾ ਕੁ ਫਰਕ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਚੌਂਕੜਾ ਮਾਰ ਕੇ ਬੈਠ ਗਏ, ਜਿੱਥੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਨਮਸਕਾਰ ਹੈ, ਉੱਥੇ ਭਗਤ ਕਬੀਰ ਜੀ ਵਰਗੇ ਐਸੀ ਮਹਾਨ ਰੂਹਾਂ ਬਾਬਾ ਫਰੀਦ ਜੀ, ਨਾਮਦੇਵ ਜੀ, ਤਿਲੋਚਨ ਜੀ ਵਰਗੇ ਜਿਹੜੇ ਉਹਦਾ ਰੂਪ ਬਣ ਗਏ। ਸੱਚੇ ਪਾਤਸ਼ਾਹ ਜੀ ਸਾਡੇ ਜੀਵਨ ਨੂੰ ਵੀ ਭਾਗ ਲਗਾਉਣ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪ੍ਰੇਮੇਲੇ ਦੀ ਦਾਤ, ਤੁਹਾਡੀ ਸਾਡੀ ਚੋਲੀ ਪਾਉਣ ਜੀ, ਬਹੁਤ ਭੁੱਲ ਚੁੱਕ ਦੀ ਖਿਮਾ ਅਸੀਸ ਦਿਓ। ਬੜੇ ਪਿਆਰ ਨਾਲ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਜਿਹੜੇ ਤਕਰੀਬਨ ਹਰ ਸਾਲ ਹੀ ਆ ਕੇ ਸਾਨੂੰ ਮਾਲਕ ਦੇ ਨਾਮ ਨਾਲ ਗੁਰਮਤਿ ਵਿਚਾਰਾਂ ਨਾਲ ਸਾਡੀਆਂ ਚੋਲੀਆਂ ਭਰਦੇ ਨੇ, ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਹੁੰਦਾ ਹੈ। ਹਰ ਇੱਕ ਸ਼ਬਦ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬੋਲ ਮੌਜੂਦ ਨੇ। ਆਓ ਤੁਹਾਡੀ ਇਕਾਗਰਤਾ ਬਣ ਗਈ ਹੈ, ਚਿੱਤ ਕਰਦਾ ਸਤਿਗੁਰੂ ਜੀ ਹੋਰ ਰਹਿਮਤ ਹੋਰ ਰਹਿਮਤ। ਸਤਿਗੁਰ ਮੇਰਾ ਸਦਾ ਦਯਾਲਾ, ਮੋਹੇ ਦੀਨ ਕਉ ਰਾਖ ਲਿਆ। ਦਯਾਲੂ ਹੈ, ਕਿਰਪਾਲੂ ਹੈ, ਜਿਵੇਂ ਅੱਜ ਦੇ ਅੰਮ੍ਰਿਤ ਵਚਨ ਆ ਰਹੇ ਨੇ। ਹਾਂਜੀ, ਗੁਰੂ ਬਖਸ਼ਿਸ਼ ਦੁਆਰੇ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰੀਏ। ਦੂਰ ਦਰੇਡੇ ਮਾਈ ਭਾਈ ਜੀ ਘਰਾਂ ਵਿੱਚ ਵੀ ਆਨੰਦ ਪ੍ਰਾਪਤ ਕਰਦੇ ਨੇ, ਦਰਬਾਰ ਵਿੱਚ ਵੀ ਬਖਸ਼ੀਆਂ ਰੂਹਾਂ ਜੁੜ ਬੈਠੀਆਂ ਨੇ। ਆਓ ਪਿਆਰ

0: ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਗੁਰਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਵਨ ਕੀ ਬੰਛਤ ਸਿੱਧ ਕੋ ਬਿਧ ਮਲਾਇਓ, ਪੂਰਨ ਭਉ ਮਨ ਠੌਰ ਬਸੋ, ਰਸ ਬਾਸਣ ਸਿਉ ਜੋ ਧੰਗ ਦਿਸ ਧਾਇਓ, ਗੋਬਿੰਦਵਾਲ ਸ਼੍ਰੀ ਗੋਇੰਦਵਾਲ ਸਾਹਿਬ ਗੋਬਿੰਦਪੁਰੀ ਸਮ, ਗੋਬਿੰਦ ਦੀ ਪੁਰੀ ਦੇ ਬਰਾਬਰ ਸੱਚ ਖੰਡ, ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਨ ਭੱਟ ਦਾ ਨਾਮ ਹੈ, ਤੀਰ ਕੰਡਾ ਬੇਫਾਸ ਬਿਆਸਾ ਦਰਿਆ ਦੇ ਕਿਨਾਰੇ ਤੇ ਜਲਨ ਤੀਰ ਬੇਫਾਸ ਬਣਾਇਓ, ਗਯੋ ਦੁੱਖ ਦੂਰ ਬਰਖਣ ਕੋ ਸੋ ਗੁਰਮੁਖ ਦੇਖ
1: ਗੁਰੂ,
0: ਇੰਨਾ ਸੁਖ ਮਿਲਿਆ ਗੁਰੂ ਅਮਰਦਾਸ ਜੀ ਤੁਹਾਡੇ ਦੀਦਾਰ ਕਰਕੇ ਗਲਾ ਹੀ ਭਰ ਆਇਆ, ਬੋਲਿਆ ਨੀ ਜਾਂਦਾ, ਬਹੁਤੀ ਖੁਸ਼ੀ ਵਿਚ ਆਵਾਜ਼ ਨਹੀਂ ਹੈ, ਦੁੱਖ ਵਿਚ ਵੀ ਨਹੀਂ ਹੁੰਦੀ, ਇੰਨਾ ਆਨੰਦ ਆਇਆ ਹੁਣ ਬੋਲ ਨਹੀਂ ਹੁੰਦਾ। ਧੰਨ ਗੁਰੂ ਅਮਰਦਾਸ ਜੀ।

ਸਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪ ਤਕਰੀਬਨ 12 ਵਰੇ ਟਹਿਲ ਸੇਵਾ ਕੀਤੀ ਹੈ, ਤਾਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮੇਰੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਬਿਨ ਸਤਿਗੁਰ ਸੇਵੇ ਸੁੱਖ ਨਹੀਂ। ਭਾਈ ਗੁਰੂ ਦੀ ਸੇਵਾ ਤੋਂ ਬਿਨਾਂ ਆਤਮਕ ਜੀਵਨ ਵਿੱਚ ਆਨੰਦ ਨਹੀਂ ਹੈ, ਸੁੱਖ ਨਹੀਂ ਹੈ। ਗੁਰ ਸੇਵਾ ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕੇਸ਼ ਨਾ ਬਸਾਏ। ਕਹਿੰਦੇ ਗੁਰੂ ਦੀ ਟਹਿਲ ਵਿੱਚ ਸੁੱਖ ਹੈ। ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਤੁਹਾਡੇ ਨਾਲ ਸਾਂਝੀ ਕਰ ਲਵਾਂ। ਸੇਵਾ ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ, ਨੀਰ ਪਾਣੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਪਿਆਸੇ ਪੁਰਸ਼ ਨੂੰ ਜਲ ਛਕਾਉਣ ਦੀ ਟਹਿਲ ਕਰ। ਇੱਕ ਚੇਤਾ ਹੋਰ ਰੱਖੋ, ਜਦੋਂ ਆ ਸੇਵਾ ਦਾ ਪ੍ਰਕਰਨ ਚੱਲਦਾ ਹੈ ਨਾ, ਤੇ ਜਿਹੜੀਆਂ ਰੂਹਾਂ ਨੇ ਸਾਹਿਬਾਂ ਦੇ ਪਾਵਨ ਦਰਬਾਰ ਵਿੱਚ ਚੌਂਕੜਾ ਮਾਰਿਆ ਹੁੰਦਾ, ਉਹਨਾਂ ਦੇ ਅੰਦਰ ਇੱਕ ਬੁਲਬੁਲਾ ਜਿਹਾ ਪੈਦਾ ਹੋ ਜਾਂਦਾ। ਉਹ ਭਲਾ ਕੀ ਹੈ? ਉਹ ਇਹ ਪੈਦਾ ਹੁੰਦਾ ਵੀ ਭਾਈ ਸਾਹਿਬ ਸੇਵਾ ਨੂੰ ਕਹਿ ਰਹੇ ਆ ਵੀ ਚਲੋ ਲੰਗਰ ਜੀ ਜਾ ਕੇ ਟਹਿਲ ਕਰ ਲਈਏ, ਇਹ ਥੋਠੀ ਚਲੀਏ, ਜੋੜਿਆਂ ਘਰ ਵਿੱਚ ਹੀ ਕਰ ਲਈਏ। ਇੱਕ ਬੁਲਬੁਲਾ ਜਿਹਾ ਕੁਸ਼ਚਨ ਪੈਦਾ ਹੋ ਜਾਂਦਾ ਵੀ ਸਾਡਾ ਸਮਾਂ ਕਿਤੇ ਵਿਅਰਥ ਤਾਂ ਨਹੀਂ ਜਾ ਰਿਹਾ, ਇਹ ਤੇ ਸੇਵਾ ਦਾ ਪ੍ਰਕਰਨ ਚੱਲ ਪਿਆ। ਹਾਂ, ਸਾਰੀ ਸੇਵਾ ਕਰਨੀ ਬੜੀ ਜ਼ਰੂਰੀ ਹੈ, ਜੋੜਿਆਂ ਘਰ ਵਿੱਚ ਕਰਨੀ ਜ਼ਰੂਰੀ ਹੈ, ਲੰਗਰ ਵਿੱਚ ਕਰਨੀ ਜ਼ਰੂਰੀ ਹੈ, ਜਲ ਛਕਾਉਣਾ ਜ਼ਰੂਰੀ ਹੈ, ਪਰ ਇਹਦਾ ਰਿਜ਼ਲਟ ਭਾਈ ਗੁਰਦਾਸ ਸਾਹਿਬ ਜੀ ਨੇ ਅੰਤ ਵਿੱਚ ਕਰ ਦਿੱਤਾ, ਜਿਹੜੇ ਸੰਗਤ ਵਿੱਚ ਬੈਠ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰਦੇ ਨੇ ਉਹਦੇ ਵਰਗੀ ਸੇਵਾ ਹੀ ਕੋਈ ਨਹੀਂ ਹੈ। ਮੈਂ ਤੁਹਾਨੂੰ ਬੋਲ ਸੁਣਾ ਦੇਣੇ ਨੇ, ਇੰਦਰ ਪੁਰੀ ਲਖ ਰਾਜ, ਕਿਉਂਕਿ ਜਿਹੜੇ ਵਿਚਾਰਿਆਂ ਤੋਂ ਤੁਰਿਆ ਨਹੀਂ ਜਾਂਦਾ ਉਹ ਬਾਣੀ ਤਾਂ ਸੁਣਦੇ ਨਾ ਦਰਬਾਰ ਚ ਬੈਠੇ। ਇੰਦਰ ਪੁਰੀ ਲਖ ਰਾਜ ਨੀਰ ਭਰਾਵਣੀ, ਲਖ ਸੁਰਗ ਸਿਰ ਤਾਜ, ਗੱਲਾ ਪੀਹਾਵਣੀ। ਗੱਲਾ ਆਟਾ ਹੱਥਾਂ ਨਾਲ ਗੁੰਨਿਆ ਜਾਂਦਾ ਸੀ, ਹੁਣ ਤਾਂ ਸੇਵਾ ਕਰਨ ਨੂੰ ਚਿੱਤ ਨਹੀਂ ਕਰਦਾ, ਚੱਕ ਦਿਓ ਜਿੰਨਾ ਘਿਓ ਹੈਗਾ ਰਿਫੈਂਡ, ਕਿਤੇ ਹੱਥਾਂ ਨੂੰ ਆਟਾ ਨਾ ਲੱਗ ਜਾਵੇ। ਗਲਾ ਪੀਹਾਵਣੀ, ਰਿੱਧ ਸਿੱਧ ਨਿੱਧ, ਲਖ ਸਾਜ ਚੁੱਲ, ਚੁੱਲੇ ਹੁੰਦੇ ਸੀ, ਚੁੱਲ ਝੁਕਾਵਣੀ। ਹੁਣ ਤੁਹਾਡੇ ਵਾਸਤੇ ਬੋਲ ਆ ਗਿਆ ਜਿਹੜੇ ਸੁਣਦੇ ਹੋ, ਸਾਧ

ਬਾਣੀ ਪੜਦਿਆਂ ਪੜਦਿਆਂ ਪੜਦਿਆਂ ਅਨਾਹਦ ਦੀ ਧੁਨ ਆ ਜਾਂਦੀ ਹੈ, ਸ਼ਬਦ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਤੇ ਸ਼ਬਦ ਕੀ ਕਰਦਾ ਹੈ? ਜੰਮਣਾ ਤੇ ਮਰਨਾ ਕੱਟ ਦਿੰਦਾ। ਸ਼ਬਦ ਦਾ ਕਾਰਜ ਹੀ ਹੈ, ਜਿੱਥੇ ਸ਼ਬਦ ਆ ਜਾਵੇਗਾ ਉੱਥੇ ਜੰਮਣਾ ਤਾਂ ਮਰਨਾ ਖਤਮ ਹੋ ਜਾਵੇਗਾ। ਸ਼ਬਦ

ਮਰਨੋ ਬਿਨਾ ਜੰਮਣਾ ਤੇ ਮਰਨਾ ਕਦਾਚਿਤ ਨਹੀਂ ਮਿਟਦਾ। ਇੱਕ ਗੁਰੂ ਦਾ ਸ਼ਬਦ ਹੈ ਜਿਹੜਾ ਸਾਰੇ ਜਨਮਾਂ ਜਨਮਾਂਤਰਾਂ ਦੀ ਮੈਲ ਨੂੰ ਧੋ ਦਿੰਦਾ ਹੈ। ਪਰ ਸੇਵਾ ਕਰਨੀ ਵੀ ਨਾਲ ਨਾਲ ਜਿੱਥੇ ਜਿੱਥੇ ਮੌਕਾ ਬਣਦਾ ਉਹ ਵੀ ਜ਼ਰੂਰ ਕਰਿਆ ਕਰੋ। ਇੱਕ ਕਵਿਤ ਸੁਣਾ ਦਿਆ, ਪੰਚ ਬਾਰ ਗੰਗ ਜਾਏ ਬਾਰ ਪੰਚ ਪ੍ਰਾਗ ਨਹਾਏ, ਐਸਾ ਪੁੰਨ ਵਾਹਿਗੁਰੂ ਜੀ ਐਸਾ ਪੁੰਨ ਐਸਾ ਪੁੰਨ ਐਸਾ ਪੁੰਨ, ਏਕ ਗੁਰ ਸਿੱਖ ਕੋ ਨਵਾਏ ਕਾ, ਸਿੱਖ ਕੋ ਪਿਲਾਏ ਪਾਨੀ ਭਾਉ ਕੁਰ ਖੇਤ, ਅਸ਼ਵ ਮੇਧ ਜਗ ਫਲ ਇੱਕ ਸਿੱਖ ਕੋ ਜੀਵਾਏ ਕਾ। ਪੰਜਾਂ ਸਿੱਖਾਂ ਨੂੰ ਪ੍ਰਸ਼ਾਦਾ ਬਹੁਤ ਵੱਡੀ ਮਾਨਤਾ ਹੀ ਹੈ, ਬਹੁਤ ਵੱਡੀ ਮਹਿਮਾ, ਕੀਤੀ ਨਹੀਂ ਜਾ ਸਕਦੀ। ਪਰ ਭਾਈ ਸਾਹਿਬ ਜੀ ਕਹਿੰਦੇ ਭਾਵਨਾ ਨੂੰ ਇੱਕ ਨੂੰ ਛਕਾਲੇ ਤੇ ਅਸਮੇਧ ਜਗ ਹੈ, ਪੱਦਾ ਚੱਟੀ ਨਾ ਭਰੀ, ਅਸਮੇਧ ਜਗ ਫਲ ਇੱਕ ਸਿੱਖ ਕੋ ਜੀਵਾਏ ਕਾ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ, ਜੈਸੇ ਜਿਵੇਂ 20 ਵਾਰ ਦਰਸ਼ਨ ਸਾਧ ਕੀਓ ਕਾਹੋ, ਤੈਸਾ ਪੁੰਨ ਸਿੱਖ ਕੋ ਚਾਂਪ ਪੱਗ ਸਵਾਏ ਕਾ। ਮੁੱਠੀ ਚੱਪੀ ਕਰਕੇ ਟਹਿਲ ਕਰਨੀ, ਕਹਿੰਦੇ ਇਹਦੇ

ਹੀ ਹੈ, ਵਾਰ ਵਾਰ ਜੰਮਦਾ ਤੇ ਮਰਦਾ, ਮਰਦਾ ਤੇ ਜੰਮਦਾ। ਸੇਵਾ ਕਰਦਿਆਂ ਕਰਦਿਆਂ ਗੁਰੂ ਕੀ ਅੰਮ੍ਰਿਤ ਬਾਣੀ ਦਾ ਜਾਪ ਕਰਨਾ ਬੜਾ ਜ਼ਰੂਰੀ ਹੈ। ਜੰਮਣਾ ਮਰਨ ਕੱਟਿਆ ਜਾਂਦਾ, ਨਹੀਂ ਤੇ ਜੰਮਣ ਮਰਨ ਦਾ ਚੱਕਰ ਕਦਾਚਿਤ

0: ਨਾਮ ਸ਼੍ਰੀ
1: ਵਾਹਿਗੁਰੂ
0: ਵਾਹਿਗੁਰੂ ਮੋਹ ਠਗੋਲੀ ਪਾਈਨ ਮੋਹ ਦੀ ਠੱਗ ਬੁੱਟੀ ਮੇਰੇ ਵਾਹਿਗੁਰੂ ਜੀ ਨੇ ਤਮਾਮ ਜੀਵਾਂ ਦੇ ਵਿੱਚ ਪਾਈ ਹੈ। ਮੋਹ ਦੀ ਠੱਗ ਬੁੱਟੀ ਐਸੀ ਹੈ, ਬੜਾ ਤਕੜਾ ਮੋਹ ਬਲਵਾਨ ਹੈ ਔਰ ਬੜਾ ਤਕੜਾ ਸੰਘਰਸ਼ ਕਰਨ ਵਾਲਾ ਹੈ। ਮਨੁੱਖ ਦੀ ਬਾਤ ਨਹੀਂ ਹੈ, ਪਸ਼ੂ ਪੰਛੀ ਗੰਨ ਗੰਧਰਵ ਤਮਾਮ ਦੇਵੀ ਦੇਵਤੇ ਜਿੰਨੇ ਵੀ ਨੇ ਬੜੇ ਬੜੇ ਬਲਵਾਨ ਕਹਾਉਣ ਵਾਲੇ ਮੋਹ ਤੋਂ ਹਾਰ ਗਏ ਨੇ। ਤੁਸੀਂ ਕਹੋ ਜੀ ਉਹ ਕਿਵੇਂ? ਪੰਚਮ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਸ ਕ੍ਰਿਤੀ ਦੇ ਅੰਮ੍ਰਿਤ ਬਾਚਾ ਨੇ ਹੇ ਅਜਿਤ ਸੂਰ ਸੰਗਰਾਮ ਅਤ ਬਲ ਨ ਬਹੁ ਮਰਦਨ ਹੈ ਗੰਨ ਗੰਧਰਵ ਦੇਵ ਮਨੁੱਖਿਅੰਗ ਪਸ ਪੰਖੀ ਬੇਮੋਹਣ ਹੈ। ਹੇ ਅਜਿਤ, ਮੇਰੇ ਗਰੀਬ ਨਿਵਾਜ ਕਹਿੰਦੇ ਮੋਹ ਬੜਾ ਜਿੱਤ ਹੈ, ਇਹ ਬੰਦੇ ਤੋਂ ਜਿੱਤਿਆ ਨਹੀਂ ਜਾਂਦਾ। ਜਿਵੇਂ ਜਿਵੇਂ ਬਜ਼ੁਰਗ ਹੁੰਦਾ ਜੇ ਨਾ, ਤਿਵੇਂ ਤਿਵੇਂ ਮੋਹ ਹੋਰ ਵੱਧਦਾ ਹੈ। ਤ੍ਰਿਗੰਤ ਮਾਤ ਪਿਤਾ ਸੁਨੇਹੰਗ ਤ੍ਰਿਗ ਸੁਨੇਹੰਗ ਭਰਾਤ ਬਾਂਧ ਹੈ, ਤ੍ਰਿਗ ਸੁਨੇਹੰਗ ਬਣਤਾ ਬਿਲਾਸ ਸੁਤ ਹੈ, ਤ੍ਰਿਗ ਸੁਨੇਹੰਗ ਹਾਰਤ ਕਹੈ ਸਾਧ ਸੰਗ ਸੁਨੇਹੰਗ ਸਤਿਅੰਗ ਸੁਖੀਅੰਗ ਨਾਨਕ ਕਹੈ। ਮਹਾਰਾਜ ਕਹਿੰਦੇ ਸਭ ਤ੍ਰਿਗ ਹੈ, ਸਭ ਤ੍ਰਿਗ ਹੈ। ਮੋਹ ਜਿਹੜਾ ਮੋਹ ਕਰਕੇ ਤੇ ਵਾਰ ਵਾਰ ਜੋਨਾਂ ਵਿੱਚ ਆਵੇਗਾ। ਕਈਆਂ ਨੂੰ ਘਰ ਦਾ ਮੋਹ ਐਸਾ ਚੰਦਰਾ, ਉਹ ਨਾਲ ਦੀ ਨਾਲ ਸਵਾਸ ਹੀ ਰਹਿ ਜਾਂਦਾ ਹੈ। ਮਹਾਰਾਜ ਮੋਹ ਕਿਹਦੇ ਨਾਲ ਕਰਨਾ ਹੈ? ਸਾਧ ਸੰਗ ਸੁਨੇਹੰਗ ਸਤਿਅੰਗ ਸੁਖੀਅੰਗ ਨਾਨਕ ਕਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਧ ਸੰਗਤ ਨਾਲ ਪ੍ਰੇਮ ਮੋਹ ਕਰਨਾ ਇਹ ਪਰਲੋਕ ਸੁਹੇਲਾ ਕਰ ਜਾਂਦਾ ਹੈ। ਨਹੀਂ ਤਾਂ ਮਹਾਰਾਜ ਕਹਿੰਦੇ ਨੇ ਹੇ ਅਜਿਤ ਸੂਰ ਸੰਗਰਾਮ, ਬੜਾ ਸੂਰਮਾ ਤਕੜਾ ਹੈ ਮੋਹ, ਬੜਾ ਵੱਡਾ ਪ੍ਰਬਲ ਹੈ, ਬੜਾ ਯੁੱਧ ਕਰਨਾ ਪੈਂਦਾ ਹੈ। ਹੇ ਅਜਿਤ ਸੂਰ ਸੰਗਰਾਮ ਅਤ ਬਲਨਾ, ਅਤ ਅਤ ਦਾ ਬਲਵਾਨ ਹੈ, ਅਤ ਬਲਨਾ ਬਹੁ ਮਰਦਨ ਹੈ, ਬੜੇ ਬੜੇ ਮਰਦ ਕਹਾਉਣ ਵਾਲਿਆਂ ਨੂੰ ਮੋਹ ਢਾ ਲੈਂਦਾ ਹੈ। ਅਤ ਬਲਨਾ ਬਹੁ ਮਰਦਨ, ਹੁਣ ਗਿਣਦੇ ਨੇ ਗੰਨ ਗੰਧਰਵ ਦੇਵ ਮਨੁੱਖਿਅੰਗ ਪਸ ਪੰਖੀ ਬੇਮੋਹਣ। ਤੁਸੀਂ ਪਸ਼ੂਆਂ ਵੱਲੇ ਵੇਖ ਲਓ, ਤੁਸੀਂ ਪੰਛੀਆਂ ਵੱਲੇ ਵੇਖ ਲਓ, ਦੂਰ ਕੀ ਜਾਣਾ ਬਾਂਦਰੀ ਵੱਲੇ ਵੇਖ ਲਓ, ਉਹਦਾ ਬੱਚਾ ਮਰ ਜਾਂਦਾ ਜੇ, ਜਿੰਨਾ ਚਿਰ ਉਹਦੀ ਨਾੜੀ ਨਾੜੀ ਨਹੀਂ ਹੋ ਜਾਂਦੀ ਯਾਰ, ਉਹਨਾਂ ਚਿਰ ਉਹ ਮੁੱਖ ਤੋਂ ਛੱਡਦੀ ਨਹੀਂ ਹੈ। ਮਹਾਰਾਜ ਕਹਿੰਦੇ ਏਡਾ ਵੱਡਾ ਮੋਹ ਪ੍ਰਬਲ ਹੈ, ਇਸ ਮੋਹ ਕਰਕੇ ਬੰਦਾ ਆਉਂਦਾ ਤੇ ਜਾਂਦਾ ਹੈ। ਇਸਤਰੀ ਪੁਰਖ ਹੈ ਬਹੁ ਪ੍ਰੀਤ, ਮਿਲ ਮੋਹ ਵਧਾਇਆ ਪੁੱਤਰ ਕਲੱਤਰ ਵੇਖੈ ਵਿਖਸੈ ਮੋਹ ਮਾਇਆ, ਦੇਸ ਪਰਦੇਸ ਧਨ ਚੁਰਾਏ ਆਣ ਮੋਹ ਪਾਇਆ, ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ, ਨਾਨਕ ਵਿਣ ਨਾਵੇ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ। ਇਸਤਰੀ ਪੁਰਖ ਹੈ ਬਹੁ ਪ੍ਰੀਤ, ਬੜੀ ਪ੍ਰੀਤੀ ਹੈ, ਬੜਾ ਮੋਹ ਹੈ, ਜਾਨਾਂ ਵਾਰਦੇ ਨੇ, ਵਾਰਨੀਆਂ ਚਾਹੀਦੀਆਂ ਨੇ, ਪਰ ਮਹਾਰਾਜ ਕਹਿੰਦੇ ਤੇ ਤੂੰ ਨਿਰਲੇਪ ਰਹਿਣਾ ਹੈ। ਮਿਲ ਮੋਹ ਵਧਾਇਆ ਪੁੱਤਰ ਕਲੱਤਰ, ਪੁੱਤ ਨੂੰ ਵੇਹਦੇ ਨੇ, ਘਰ ਵਾਲੀ ਘਰ ਵਾਲੇ ਨੂੰ ਵੇਹਦੇ, ਮੋਹ ਵਿੱਚ ਰੱਬ ਹੀ ਭੁੱਲ ਜਾਂਦਾ ਹੈ, ਗੁਰੂ ਦਾ ਜਾਪ ਹੀ ਭੁੱਲ ਜਾਂਦਾ ਹੈ। ਪੁੱਤਰ ਕਲੱਤਰ ਵੇਖੈ ਵਿਕਸੈ ਮੋਹ ਮਾਇਆ, ਤੇ ਮਾਇਆ ਨਾਲ ਬੜਾ ਪ੍ਰਬਲ ਮੋਹ ਹੈ ਮੇਰੇ ਵਰਗੇ ਦਾ, ਜਦੋਂ ਮਾਇਆ ਨੂੰ ਵੇਂਦਾ ਤੇ ਖਿੜ ਜਾਂਦਾ ਹੈ ਭਗਾਨੇ ਵਾਂਗੂ, ਫੁੱਲ ਵਾਂਗੂ, ਵੀ ਮੈਨੂੰ ਚਾਰ ਕੌਡੀਆਂ ਮਿਲ ਗਈਆਂ ਨੇ, ਇਹ ਤੇ ਸਮਝਦਾ ਇੱਕ ਧਨ ਕਰਤੇ ਕਾ ਖੇਲ ਹੈ, ਇਹ ਤੇ ਉਹਦੀ ਖੇਡ ਰਚੀ ਹੋਈ ਹੈ, ਇਹ ਮੇਰਾ ਤਾਂ ਹੈ ਹੀ ਨਹੀਂ ਹੈ। ਪੁੱਤਰ ਕਲੱਤਰ ਵੇਖੈ ਵਿਕਸੈ ਮੋਹ ਮਾਇਆ, ਵਾਹਿਗੁਰੂ ਜੀ ਦੇਸ਼ ਪਰਦੇਸ਼ ਧਨ ਚੁਰਾਏ ਆਣ ਮੋਹ ਪਾਇਆ, ਅੰਤ ਹੋਵੇ ਵੈਰ ਵਿਰੋਧ ਕੋਈ ਵੀ ਨਾਮ ਤੋਂ ਬਿਨਾ, ਕੋ ਸ਼ਬਦ ਤਾਂ ਹੈ ਭਈ ਨਾਮ ਤੋਂ ਬਿਨਾ ਕਿਸੇ ਨੇ ਛਡਾਉਣਾ ਨਹੀਂ ਹੈ, ਅੰਤ ਨੂੰ ਇਹਨਾਂ ਨਾਲ ਵੈਰ ਵਿਰੋਧ ਪੈਦਾ ਹੋ ਜਾਣਾ, ਚਾਰ ਕੌਡੀਆਂ ਨੇ ਤੇਰੇ ਆਪਣੇ ਨੇ ਚਲੇ ਗਈਆਂ, ਤੇਰਾ ਕੋਈ ਵੀ ਨਹੀਂ ਹੈ, ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ, ਨਾਨਕ ਵਿਣ ਨਾਵੇ ਤ੍ਰਿਗ ਮੋਹ ਜਿਤ ਲੱਗ ਦੁੱਖ ਪਾਇਆ, ਮਿਥਨ ਮੋਹ ਅਗਣ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ। ਮਹਾਰਾਜ ਆਪ ਕਿਰਪਾ ਕਰਕੇ ਇਹਦੇ ਤੋਂ ਨਿਰਲੇਪ ਕਰ ਦਿਓ। ਕੁਟੰਬ ਕਬੀਲੇ ਦਾ ਮੋਹ ਹੈ, ਇੱਕ ਇੱਕ ਸ਼ਬਦ ਤੇ ਅਨੇਕਾਂ ਅਨੇਕਾਂ ਗੁਰਬਾਣੀ ਦੇ ਪ੍ਰਮਾਣ ਨੇ, ਜੇ ਵੈਸੇ ਆਪਾਂ ਸ਼ਬਦ ਗਾਹ ਨਾ ਤੋਰਨਾ ਹੋਵੇ ਤੇ ਆਪਾਂ ਇੱਕ ਅੱਖਰ ਤੇ ਹੀ ਸਮਾਂ ਲੰਘਾ ਲੈਣਾ ਹੈ। ਗੁਰੂ ਦੀ ਰਹਿਮਤ ਹੈ, ਗੁਰੂ ਦੀ ਦਇਆ ਹੈ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਕੁਟੰਬ ਕਬੀਲੇ ਦਾ ਮੋਹ ਹੈ, ਕਾਰੋਬਾਰ ਦਾ ਬੜਾ ਤਕੜਾ ਮੋਹ ਹੁੰਦਾ ਜੇ, ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਜਿਹੜੇ ਘਰਾਂ ਚ ਬੈਠੇ ਮਾਈ ਭਾਈ ਉਹ ਵੀ ਆਖਿਆ ਕਰੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਮੋਹ ਕੁਟੰਬ ਮੋਹ ਸਵਕਾਰ ਮੋਹ ਤੁਮ ਤਜੋ ਸਗਲ ਬੇਕਾਰ, ਮੋਹ ਤੁਮ ਤਜੋ ਸਗਲ ਬੇਕਾਰ, ਮੋਹ ਆਰ ਭਰਮ ਤਜੋ ਤੁਮ ਬੀਰ, ਸਾਚ ਨਾਮ ਹਿਰਦੈ ਰਵੈ ਸਰੀਰ। ਜਦੋਂ ਮਹਾਰਾਜ ਕਹਿੰਦੇ ਮੋਹ ਛੱਡ ਦੇਗਾ ਮੇਰਿਆ ਭਰਾਵਾ, ਉਦੋਂ ਤੇਰੇ ਹਿਰਦੇ ਵਿੱਚ ਗੁਰੂ ਵਸਣਾ ਈ। ਮੋਹ ਆਰ ਭਰਮ ਤਜੋ ਤੁਮ ਬੀਰ, ਸਾਚ ਨਾਮ ਹਿਰਦੈ ਰਵੈ ਸਰੀਰ, ਸੱਚ ਨਾਮ ਜਾ ਨਵ ਨਿਧ ਪਾਈ, ਰੋਵੈ ਪੂਤ ਨਾ ਕਲਪੈ ਮਾਈ। ਅਗਲੇ ਬੋਲ ਵੀ ਪੜਨੇ ਜ਼ਰੂਰੀ ਨੇ। ਏਤ ਮੋਹੇ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਏਤ ਮੋਹੇ ਫਿਰ ਜੂਨੀ ਪਾਹੇ, ਬਸ ਇਹਦੇ ਕਰਕੇ ਫਿਰ ਜੰਮਣਾ ਤੇ ਮਰਨਾ ਹੋ ਜਾਂਦਾ ਹੈ। ਅੱਜ ਸ਼ਬਦ ਆਇਆ ਸੀ ਅੰਮ੍ਰਿਤ ਵੇਲੇ, ਜੀਓ ਡਰਤ ਹੈ ਆਪਣਾ ਕੈਸਿਓ ਕਰੀ
1: ਪੁਕਾਰ।
0: ਇੱਥੋਂ ਆਰੰਭ ਹੁੰਦਾ ਧਨਾਸਰੀ ਰਾਗ, ਸੱਠ ਰਾਗ 660 ਤੇ ਉੱਪਰ ਬਿਲਕੁਲ ਹੁਕਮਨਾਮਾ ਹੈ, ਤੇ ਜਦੋਂ ਤੁਸੀਂ 661 ਤੇ ਥੱਲੇ ਚਲੇ ਜਾਓਗੇ ਨਾ, ਬਿਲਕੁਲ ਥੱਲੇ। ਕਈ ਵਾਰ ਤੁਸਾਂ ਨੇ ਸ਼ਬਦ ਸੁਣਿਆ ਹੋਣਾ ਜੀ ਉਹ ਤਪਤ ਹੈ ਬਾਰੋ ਬਾਰ, ਇਹਦਾ ਸ਼ਬਦ ਸਾਰਾ ਪੜੋ ਤੇ ਮੋਹ ਦਾ ਬਾਤ ਆ ਜਾਣੀ ਹੈ। ਜੀ ਉਹ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਵਿਨ ਬੋਲੇ ਜਾਣੇ ਸਭ ਸੋਏ, ਜਨ ਜਿਨ ਕਣ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਕ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ, ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ ਦਾਗ ਦੋਸ, ਮੋਹੇ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜੇ। ਪੈਦਾ ਕਿਹਨੇ ਕੀਤਾ ਹੈ? ਕੁਰਬਾਨ ਕੀਤਾ, ਹਾਂਜੀ ਕੁਰਬਾਨ ਕੀਤਾ ਤੇ ਸਹਿ ਵਿਟੋ ਜਿਨ ਮੋਹ ਮੀਠਾ ਲਾਇਆ। ਇਹ ਲਾ ਦਿੱਤਾ ਹੈ ਠੱਗ ਵਾਲੀ, ਠੱਗ ਬੁੱਟੀ ਹੈ ਐਸੀ ਜੀ ਠੱਗਿਆ ਜਾਂਦਾ ਹੈ। ਕਹਿੰਦੇ ਜੀ ਫਲਾਣੇ ਬੰਦੇ ਨੇ ਠੱਗ ਲਿਆ, ਪਰ ਮੋਹ ਤਾਂ ਹਰ ਵੇਲੇ ਬੰਦੇ ਨੂੰ ਠੱਗੀ ਜਾਂਦਾ ਹੈ। ਕਿਉਂ ਗੁਰਦੁਆਰੇ ਆਉਣਾ ਹੈ, ਕਿਉਂ ਸ਼ਬਦ ਸੁਣਨਾ ਹੈ, ਕਿਉਂ ਸੰਗਤ ਕਰਨੀ ਹੈ, ਇਹਦਾ ਕਾਰਨ ਬਹੁਤ ਵੱਡਾ ਹੈ। ਜਿਵੇਂ ਜਿਵੇਂ ਸ਼ਬਦ ਸੁਣਦੇ ਜਾਓਗੇ, ਰਹੋਗੇ ਕੁਟੰਬ ਕਬੀਲੇ ਦੇ ਵਿੱਚ, ਮੋਹ ਤੋਂ ਨਿਰਲੇਪ ਹੋ ਜਾਵੇਗੀ। ਜਦੋਂ ਸ਼ਬਦ ਆਵੇਗਾ ਬੰਦਾ ਰਹੇਗਾ ਵਿੱਚ ਹੀ, ਨਿਰਲੇਪ ਹੋ ਜਾਵੇਗਾ। ਕਿਵੇਂ ਹੋਵੇਗਾ? ਹੁਣ ਦੇਖੋ ਇੱਕ ਕਮਲ ਦਾ ਫੁੱਲ ਹੈ, ਕਮਲ ਦੀ ਬਾਤ ਪਾਉਂਦੇ ਰਹਿੰਦੇ ਹੋ ਭਈ ਨਿਰਲੇਪ ਹੈ ਨਿਰਲੇਪ ਹੈ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਾ ਸਹਿਣੇ, ਮੁਰਗਾਬੀ ਜਿਹੜੀ ਹੈ ਤਰਦੀ ਹੈ। ਇੱਕ ਗੱਲ ਤਾਂ ਤੁਸੀਂ ਸਹਿਮਤ ਹੋਣਾ, ਪਾਣੀ ਨਾ ਹੋਵੇ ਤੇ ਮੁਰਗਾਬੀ ਤਰੇਗੀ? ਪਾਣੀ ਹੋਵੇਗਾ ਤਾਂ ਮੁਰਗਾਬੀ ਤਰੇਗੀ ਨਾ। ਚਿੱਕੜ ਹੋਵੇਗਾ ਤੇ ਕਮਲ ਦਾ ਫੁੱਲ ਹੋਵੇਗਾ? ਚਿੱਕੜ ਤੋਂ ਬਿਨਾਂ ਕਮਲ ਦਾ ਫੁੱਲ ਹੋਣਾ ਨਹੀਂ ਹੈ। ਹਾਂ ਇਹ ਕੁਟੰਬ ਕਬੀਲਾ ਚਿੱਕੜ ਦੀ ਨਿਆਈ ਹੈ, ਤੂੰ ਕਮਲ ਦੇ ਫੁੱਲ ਵਾਂਗੂ ਹੋ ਜਾਣਾ ਹੈ। ਪਦਾਰਥ ਜਲ ਦੀ ਨਿਆਈ ਬਣ ਜਾਣੇ ਨੇ, ਤੂੰ ਮੁਰਗਾਬੀ ਵਾਂਗੂ ਬਣ ਜਾਣਾ ਹੈ, ਤੂੰ ਉੱਤੇ ਉੱਤੇ ਤਰਦਾ ਰਹਿਣਾ ਹੈ। ਮਹਾਰਾਜ ਫਿਰ ਬੋਲ ਪੜੋ ਜੀ
1: ਮੋਹ ਠਗੌਲੀ ਪਾਈ ਅਨਾ, ਬਹੁਤ ਦੂਜਾ ਭਾਏ ਵਿਕਾਰ।
0: ਦ੍ਵੈਤ ਭਾਵਨਾ ਵਿੱਚ ਲੱਗ ਕਰਕੇ ਮਹਾਰਾਜ ਕਹਿੰਦੇ

0: ਕਿਰਪਾ ਹੋ ਗਈ ਹੈ, ਉਭਰੇ ਉਹ ਬਚ ਗਏ ਨੇ, ਗੁਰੂ ਨੇ ਬਚਾਲੇ ਨੇ। ਕੜਾਈ ਵਿੱਚ ਪਠਿਆਰਨ ਦਾਣੇ ਤਾਂ ਭੁੰਨਦੀ ਹੈ, ਪਰ ਕੋਈ ਉਹ ਵੀ ਦਾਣੇ ਨੇ ਜਿਹੜੇ ਛਲਾਂਗਾ ਮਾਰ ਕੇ ਬੁੜਕ ਕੇ ਬਾਹਰ ਜਾ ਡਿੱਗਦੇ ਨੇ, ਕੁਝ ਉਹ ਵੀ ਨੇ ਜਿਹੜੇ ਕਿੱਲੀ ਨਾਲ ਲੱਗੇ ਰਹਿੰਦੇ ਨੇ, ਕੁਝ ਉਹ ਵੀ ਉਹ ਬਿਲਕੁਲ ਸਾੜੀ ਜਾਂਦੇ ਨੇ, ਕੁਝ ਬਿਲਕੁਲ ਖਾਣ ਦੇ ਯੋਗ ਹੀ ਨਹੀਂ ਰਹਿੰਦੇ। ਉਭਰੇ ਉਹ ਬਚ ਗਏ ਨੇ, ਮਹਾਰਾਜ ਕਹਿੰਦੇ ਨਾਮ ਕਰਕੇ ਬਚੇ ਨੇ, ਵੈਸੇ ਬਚਣਾ ਨਹੀਂ ਸੀਗਾ। ਅਗਰ ਜੇ ਨਾਮ ਨਾ ਹੁੰਦਾ ਤਾਂ ਗੁਰੂ ਨੇ ਬਚਾਉਣਾ ਨਹੀਂ ਸੀ। ਜਦੋਂ ਤੁਸੀਂ ਮਾਲੀ ਗੌੜਾ ਰਾਗ ਦਾ ਸ਼ਬਦ ਪੜੋਗੇ ਨਾ, ਉਹਦੇ ਵਿੱਚ ਬੋਲ ਸਾਰੇ ਮਿਲ ਜਾਣੇ ਨੇ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਬਚਦੇ ਨੇ ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਦੱਸੋ ਬਚ ਗਿਆ ਨਾ ਦੀਵਾ, ਬੁੱਝ ਚੱਲਿਆ ਸੀ, ਬੁੱਝ ਚੱਲਿਆ ਸੀ। ਆਪਾਂ ਕਈ ਵਾਰ ਪਿੰਡਾਂ ਥਾਵਾਂ ਤੇ ਦੀਵੇ ਜਗਾਉਂਦੇ ਹੀ ਆਏ, ਅੱਜ ਵੀ ਬੱਤਕੇ ਚੱਲ ਜਾਂਦੀਆਂ ਨੇ, ਭਾਵੇਂ ਸਾਧਨ ਬਣੇ ਨੇ, ਤੇ ਬੁੱਝ ਰਿਹਾ ਨਾ ਦੀਵਾ, ਤੇ ਬੁੱਝਦੇ ਚ ਸਿਆਣਿਆਂ ਨੇ ਕਿਹਾ ਤੇਲ ਪਾ ਦਿਓ। ਬਿਲਕੁਲ ਬੁੱਝ ਚੱਲਿਆ ਸੀ, ਜਿਉਂ ਹੀ ਤੇਲ ਪਾਇਆ ਜਗਮਗ ਜਗਮਗ ਜਗਮਗ ਹੋ ਗਈ ਹੈ। ਬੁੱਝਦੇ ਦੀਵੇ ਨੂੰ ਤੇਲ ਨੇ ਬਚਾ ਲਿਆ ਹੈ, ਗੁਰੂ ਦਾ ਸ਼ਬਦ ਬਚਾ ਲਵੇਗਾ ਮੋਹ ਤੋਂ, ਨਿਰਲੇਪ ਕਰ ਦੇਵੇਗਾ। ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਵਕ ਮਿਲਤ ਤੈਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੈ ਖੀਰ, ਜੈਸੇ ਰਨ ਮੈਂ ਸਖਾ ਭਰਾਤ, ਜੈਸੇ ਭੂਖੇ ਭੋਜਨ ਮਾਤ, ਜੈਸੇ ਕਿਰਖਾ ਬਰਸ ਮੇਘ, ਜੈਸੇ ਪਾਲਣ ਸਰਨ ਸਿੰਘ, ਗਰਡ ਮੁਖ ਨਹੀਂ ਸਰਪ ਤਰਾਸ, ਸੂਆ ਪਿੰਜਰ ਨਹੀਂ ਖਾਏ ਬਿਲਾਸ, ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚੱਕੀ ਦਰਾਹੇ। ਬਹੁਤ ਉਪਮਾ
1: ਹੋਰ,
0: ਹਾਂਜੀ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਬਚ ਗਏ ਨਾ ਸਾਰੇ। ਅੰਤ ਵਿੱਚ ਮਹਾਰਾਜ ਕਹਿੰਦੇ ਉਪਮਾ ਤਾਂ ਬਹੁਤ ਹੈ, ਪਰ ਜਰਾ ਕੁ ਜਿਹੀ ਥੋੜੀ ਜੀ, ਬਹੁਤ ਉਪਮਾ ਥੋਰ ਥੋਰ, ਥੱਥੇ ਨੂੰ ਹੋੜਾ ਰਾਰਾ ਥੋਰ ਕਹੀ, ਹਰ ਅਗਮ ਅਗਮ ਅਗਾਧ ਤੂੰ ਹੀ, ਸਾਡੀ ਪਹੁੰਚ ਤੋਂ ਪਰੇ ਹੈ ਪਰੇ ਹੈ, ਤੂੰ ਗੰਭੀਰਤਾ ਵਾਲਾ ਹੈ, ਤੂੰ ਬਚਾਉਣ ਵਾਲਾ ਹੈ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਤੇ ਗੁਰ ਪ੍ਰਸਾਦੇ ਉਭਰੇ ਉਹ ਬਚ ਗਏ ਹਨ, ਭਾਵ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ ਜੀ।
2: ਸਤ ਜਾਣ ਕਾ ਕਰ ਹੈ ਸਭ ਨਮਸਕਾਰ,
0: ਵੀ ਜਿਹੜੇ ਬਚ ਗਏ ਨਾ ਉਹ ਜਨ ਬਣ ਗਿਆ, ਉਹ ਸੇਵਕ ਬਣ ਗਿਆ ਹੈ, ਉਹਨੂੰ ਨਮਸਕਾਰ ਹੈ। ਜਿਹੜਾ ਬਚ ਗਿਆ ਉਹਦੇ ਚਰਨਾਂ ਤੇ ਬੰਦਨਾ ਹੈ, ਉਹਨੂੰ ਮੇਰੀ ਨਮਸਕਾਰ ਹੈ। ਮਹਾਰਾਜ ਕਹਿੰਦੇ ਜਿਹੜਾ ਬਚ ਗਿਆ ਹੈ ਉਹ ਜਨ ਹੈ, ਉਹ ਸੇਵਕ ਹੈ। ਉਹ ਜਨ ਐਵੇਂ ਨਹੀਂ ਬਣਿਆ, ਉਹਨੇ ਘਾਲਣਾ ਘਾਲ ਕੇ ਸੇਵਕ ਬਣਿਆ ਹੈ। ਕਬੀਰ ਰੋੜਾ ਹੋਏ ਰਹੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਜਨਨ ਬਣਨਾ ਜਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਅਜੇ ਰੋੜਾ ਬਣਿਆ ਨੀ ਗੱਲ ਬਣਨੀ, ਕਿਉਂਕਿ ਠੇਡੇ ਲੱਗਣਗੇ, ਪੈਰ ਪਾੜ ਜਾਣਗੇ, ਕਿਸੇ ਨੂੰ ਦਿਸਦਾ ਘੱਟ ਹੈ ਨੇਤਰਾਂ ਤੋਂ। ਕਬੀਰ ਰੋੜਾ ਹੁਆ ਤੋ ਕਿਆ ਭਾਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉਂ ਧਰਨੀ ਮੈਂ ਖੇ ਵਰਗਾ ਬਣ ਜਾ ਖੇ ਵਰਗਾ। ਪਰ ਅਜੇ ਖੇਹ ਤੋਂ ਵੀ ਗਾਹ ਲੰਘਣਾ ਪੈਣਾ ਈ, ਮਿੱਟੀ ਉੱਡੇਗੀ, ਅੱਖਾਂ ਚ ਪਵੇਗੀ, ਸਰੀਰ ਨੂੰ ਲੱਗੇਗੀ, ਕਵੇ ਜੀ ਆ ਖੇਹ ਹੈ। ਮਹਾਰਾਜ ਕਹਿੰਦੇ ਇੱਕ ਛਾਲ ਹੋਰ ਮਾਰ, ਕਬੀਰ ਖੇਹ ਹੋਈ ਤੋਂ ਕਿਆ ਭਇਆ, ਜਾਓ ਉੱਡ ਲੱਗ ਅੰਗ, ਹਰ ਜਨ ਆ ਗਿਆ ਨਾ ਹਰੀ ਦਾ ਜਨ, ਹਰ ਜਨ ਐਸਾ ਚਾਹੀਏ ਜਿਉਂ ਪਾਨੀ
1: ਸਰਬੰਗ
0: ਸਰਬੰਗ। ਇੱਥੇ ਕਿੰਨੀਆਂ ਉਦਾਹਰਨਾਂ ਦੇ ਦਿੱਤੀਆਂ ਨੇ। ਫਿਰ ਕਹਿੰਦੇ ਕਬੀਰ ਪਾਨੀ ਹੋਆ ਤੋਂ ਕਿਆ ਭਇਆ, ਸੀਰਾ ਠੰਡਾ ਤਾਤਾ ਤੱਤਾ ਹੋ ਗਿਆ, ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ।

0: ਨਮਸਕਾਰ ਉਹਨੂੰ ਨਮਸਕਾਰ ਹੈ ਜਿਹਨੇ ਇੰਨੀ ਘਾਲਣਾ ਘਾਲ ਕੇ ਸੇਵਕ ਬਣ ਗਿਆ ਹੈ ਜੀ।
1: ਨਾਨਕ ਅਨਦਿਨ ਨਾਮ ਧਿਆਏ ਤੂੰ ਅੰਤਰ।
0: ਜਿਹੜੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਨ ਦਿਨ ਦਿਨ ਰਾਤ ਉਹਨੂੰ ਜਪ, ਅੰਤਰ ਉਹਨੂੰ ਅੰਦਰ ਜਪ, ਪਰ ਅੰਦਰ ਜਪਣ ਦੀ ਬਜਾਏ ਰਸਨਾ ਦੁਆਰੇ, ਫਿਰ ਮੱਧਮਾ ਦੁਆਰੇ, ਪਹਿਲਾਂ ਬੈਖਰੀ ਦੁਆਰੇ, ਫਿਰ ਮੱਧਮਾ ਦੁਆਰੇ, ਬਸੰਤੀ ਦੁਆਰੇ ਤੇ ਅੰਤ ਨੂੰ ਧੁੰਨ ਵਿਚ ਚਲੇ ਜਾਵੇਗਾ। ਮਹਾਰਾਜ ਕਹਿੰਦੇ ਅੰਤਰ ਉਹਨੂੰ ਜਪ ਤੇ ਨਾਲ ਨਾਲ ਬੇਨਤੀ ਕਰ

0: ਪਿੱਟੋ ਭਾਈਓ ਤੁਮ ਕੂੜ ਕਮਾਵੋ। ਮਹਾਰਾਜ ਕਹਿੰਦੇ ਧੰਦਿਆਂ ਵਿੱਚ ਹੀ ਜਨਮ ਲੰਘ ਜਾਂਦਾ ਹੈ। ਫਰੀਦਾ ਚਾਰ ਗਵਾਇਆ ਹੰਡਕ, ਚਾਰ ਗਵਾਇਆ ਸਮ ਲੇਖਾ ਰੱਬ
1: ਮੰਗੇਸੀਆ
0: ਤੋਂ ਆਹੋ ਕੇਰ
1: ਕੰਮ।
0: ਚਾਰ ਪੈਰ ਧੰਦਿਆਂ ਚ ਗੁਜ਼ਰ ਗਏ ਨੇ, ਚਾਰ ਕੁਰਾੜੇ ਮਾਰ ਕੇ ਗੁਜ਼ਾਰਤੇ, ਕਿੱਥੇ ਜਾਪਿਆ ਰੱਬ ਲੇਖਾ ਰੱਬ ਮੰਗੇਸੀਆ ਤੋਂ ਆਹੋ ਕੇਰੇ ਕੰਮ, ਕਿਹੜੇ ਕੰਮ ਵਾਸਤੇ ਆਇਆ ਹੈ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ। ਕਹਿੰਦੇ ਧੰਦਿਆਂ ਵਿੱਚ ਸਮਾਂ ਲੰਘ ਜਾਂਦਾ ਹੈ,
1: ਅੰਦਰ ਦੁੱਖ ਸਹਾਮਾ।
0: ਜਦੋਂ ਰੱਬ ਦਾ ਨਾਮ ਚੇਤੇ ਨਹੀਂ ਆਇਆ ਗੁਰੂ ਸਵਾਰੀ ਸੰਗਤ ਜੀ, ਤੇ ਅੰਦਰ ਦੁੱਖ ਦੁੱਖ ਆ ਕੇ ਘਰ ਘਰ ਜਾਂਦਾ ਹੈ। ਨਾਮ ਤੋਂ ਬਿਨਾਂ ਤਾਂ ਦੁੱਖ ਹੀ ਦੁੱਖ ਹੈ, ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਦੁੱਖ ਤਦੇ ਜਾਂ ਵਿਸਰ ਜਾਏ, ਭੁੱਖ ਵਿਆਪੈ ਦਹਿਦ ਸਤਾਏ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵ ਦੀਨ ਦਿਆਲਾ ਜੀਉ। ਸਤਿਗੁਰ ਮੇਰਾ ਵੱਡ ਸਮਰੱਥ, ਜੀ ਸੰਭਾਲੀ ਤਾਂ ਸਭ ਦੁੱਖ ਲੱਥਾ। ਜਦੋਂ ਅੰਦਰ ਯਾਦ ਕਰੇਗੀ ਜੀਵ ਰੂਪ ਇਸਤਰੀਏ, ਤੇਰੇ ਦੁੱਖ ਲੈ ਜਾਣਗੇ। ਨਾਮ ਤੋਂ ਬਿਨਾਂ ਅੰਦਰ ਦੁੱਖਾਂ ਦਾ ਘਰ ਬਣ ਜਾਂਦਾ ਹੈ।
1: ਨਾਨਕ ਸਤਿਗੁਰ ਸੇਵ ਸੁਖ ਪਾਇਆ।
0: ਜਿਨ੍ਹਾਂ ਨੇ ਸਤਿਗੁਰੂ ਨੂੰ ਸਿਮਰਿਆ ਹੈ, ਸੇਵਿਆ ਹੈ, ਉਹਨਾਂ ਨੇ ਸੁਖ ਪਾਇਆ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ, ਗੁਰ ਕਾ ਬਚਨ ਬਸੈ ਜੀ ਜਾ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੇ ਜਾਲੇ, ਸਾਗਰ ਮੈਂ ਮੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਗੁਰੂ ਨੇ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਿਮਰਿਆ ਹੈ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ। ਨਾਮ ਦੇ ਵਿੱਚ ਸਾਰੀ ਸੁੱਖ ਨੇ, ਨਾਮ ਤੋਂ ਬਿਨਾਂ ਕਦਰੇ ਸੁੱਖ ਨਸੀਬ ਨਹੀਂ ਹੁੰਦਾ ਜੀ।
1: ਜਿਨ ਪੂਰਬ ਲਿਖਿਆ ਕਰਾਮ,
0: ਵਾਹਿਗੁਰੂ ਜੀ ਨੇ ਧੁਰ ਤੋਂ ਲੇਖ ਲਿਖਿਆ ਹੈ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਧੁਰ ਤੋਂ ਲੇਖ ਲਿਖਿਆ ਉਹ ਨਾਮ ਵੱਲੇ ਲੱਗ ਜਾਂਦੇ ਨੇ, ਤੇ ਨਾਮ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੁੰਦੇ ਨੇ। ਇਸ ਕਰਕੇ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਜਾਂ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਗਿਆ ਹੈ, ਨਾਮ ਤੋਂ ਬਿਨਾਂ ਦੁਖੀ ਹੈ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਜਿਹਨੇ ਜਪ ਲਿਆ ਹੈ ਮੇਰੇ ਸੱਚੇ ਪਾਤਸ਼ਾਹ

0: ਵੀ ਕਿਰਪਾ ਕਰਦੇ ਭਈ ਜਿਹੜੇ ਨਾਮ ਜਪ ਲੈਂਦੇ ਨੇ ਫਿਰ ਉਹਨਾਂ ਦਾ ਪਰਲੋਕ ਵਿੱਚ ਲੇਖਾ ਜੋਖਾ ਨਹੀਂ ਹੁੰਦਾ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟੇ ਉਹ ਸਗਲੋ ਲੇਖਾ। ਸਭ ਮੁੱਕ ਜਾਂਦੇ ਨੇ,
1: ਪੁੱਛ ਨਾ ਸਕਾ ਕੋਏ ਹਰ ਦਰ ਸਦ ਸੁੱਟ ਹੋਈ।
0: ਉਹਨਾਂ ਨੂੰ ਕੋਈ ਪੁੱਛ ਨਹੀਂ ਸਕਦਾ। ਰਾਹਦਾਰੀ ਸਪੋਂਸਰ ਕੋਲ ਹੈ, ਵੀਜ਼ਾ ਕੋਲ ਹੈ, ਸਭ ਕੁਝ ਕੋਲ ਹੈ। ਕਹਿੰਦੇ ਪੁੱਛੇਗਾ ਕੌਣ? ਫਿਰ ਮੇਰੇ ਵਾਹਿਗੁਰੂ ਜੀ ਦੇ ਘਰ ਉਹਨਾਂ ਨੂੰ ਢੋਈ ਆਸਰਾ ਮਿਲਦਾ, ਟਿਕਾਣਾ ਮਿਲਦਾ, ਥਾਂ ਮਿਲਦਾ ਹੈ। ਜਿਵੇਂ ਗਰੀਬ ਨਿਵਾਜ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਡੱਲੇ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਬਖਸ਼ੀ ਸੀ।
1: ਜਮਕਾਲ ਮਿਲੈ ਦੇ ਭੇਟ,
0: ਕਹਿੰਦੇ ਫਿਰ ਜਮਕਾਲ ਜਿਹੜਾ ਭੇਟ ਦੇ ਕੇ ਮਿਲਦਾ ਭਾਵ ਸਤਕਾਰ ਨਾਲ ਮਿਲਦਾ ਹੈ, ਜਮ ਵੀ ਉਹਦਾ ਆਓ ਭਗਤ ਕਰਦਾ ਹੈ।
1: ਸੇਵਕ ਨਿਤ ਹੋਈ,
0: ਜਿਹੜੇ ਰੱਬ ਦੇ ਪਿਆਰੇ ਨੇ ਜਮਕਾਲ ਤੇ ਉਹਨਾਂ ਦਾ ਸੇਵਾਦਾਰ ਬਣ ਜਾਂਦਾ ਜੇ ਉਹਨਾਂ ਦੇ ਹੁਕਮ ਅੰਦਰ ਚੱਲਦਾ ਹੈ।
1: ਪੂਰੇ ਗੁਰ ਤੇ ਮਹਿਲ ਪਾਇਆ,
0: ਪੂਰੇ ਗੁਰਾਂ ਤੇ ਉਹਨਾਂ ਗੁਰਮੁਖਾਂ ਨੇ ਆਪਣੇ ਸਰੂਪ ਨੂੰ ਗਿਆਨ ਨੂੰ ਪ੍ਰਾਪਤ ਕਰ ਲਿਆ ਹੈ।
1: ਪਤ ਪ੍ਰਗਟ ਲੋਈ,
0: ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਨੇ। ਉਹਨਾਂ ਦੀ ਪਤ ਜਿਹੜੀ, ਇੱਜ਼ਤ ਜਿਹੜੀ ਹੈ, ਨੰਬਰ ਨੌ ਸਰਖਰੂ ਹੈ।
1: ਨਾਨਕ ਅਨਹਦ ਧੁਨੀ ਦਰ ਵੱਜਦੇ,
0: ਉਹਨਾਂ ਦੇ ਧੁਨ ਸ਼ਬਦ ਸੁਰਤ ਅਨਹਦ ਜਿਹੜਾ ਸ਼ਬਦ ਹੈ ਹਮੇਸ਼ਾ ਇੱਕ ਰਸ ਚੱਲਦਾ ਰਹਿੰਦਾ ਹੈ।
1: ਮਿਲਿਆ ਹਰ ਸੋਈ,
0: ਪਿਆਰੇ ਸੇਵਕ ਹਰੀ ਪਰਮਾਤਮਾ ਨੂੰ ਮਿਲ ਗਏ ਨੇ, ਇੱਕ ਮਿਕ ਹੋ ਗਏ ਨੇ, ਸਤਿਗੁਰਾਂ ਦੀਆਂ ਰਹਿਮਤਾਂ ਹੋਈਆਂ ਨੇ। ਬੇਅੰਤ ਅੰਮ੍ਰਿਤ ਬਾਣੀ ਦੀ ਅੰਮ੍ਰਿਤ ਬਾਣੀ ਵਿਚਾਰ ਦੀਆਂ ਬੇਅੰਤ ਪੁੱਲਾਂ ਹੋਈਆਂ ਨੇ ਸਤਿਗੁਰੂ ਜੀ। ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਬਖਸ਼ਣ ਯੋਗ ਨੇ। ਮੇਰੀਆਂ ਭੁੱਲਾਂ ਮੈਨੂੰ ਗਰੀਬ ਨੂੰ ਮਾਫ਼ ਕਰ ਦਿਓ। ਗੁਰੂ ਦੇ ਬੁੱਲ ਤੁਹਾਡੇ ਸਾਡੇ ਹਿਰਦਿਆਂ ਵਿੱਚ ਵਸ ਜਾਣ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਅੰਤਲੇ ਬਚਨ ਗਿਆਨੀ ਜੀ, ਪਿਆਰ ਵਿੱਚ ਪੜੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਚੁੱਕ ਲਈ।

वाहिगुरु।

ਨਾਥ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰੈ ਕਰਨਾ ਧਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਮ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰੇ ਸਿੱਖੀ ਕੇ ਸਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਹ ਜਹ ਖਾਲਸਾ ਜੀ ਸਾਹਿਬ ਤਹਤ ਹਰਿ ਹਰਿਆ ਜੇਗ ਤੇ ਫਤਿਹ ਬਿਰਦ ਕੀ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸ਼ਵਾਸ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਵੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਸਾਹ ਸਹਾਇ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਨਿਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕਿਮਾਰ ਨਿਤਾਣਿਓ ਕਿਤਾ ਨਿਉਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਦੁੱਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੋਂ ਵਸਾਉਣ ਆਈਆਂ ਸੰਗਤਾਂ ਦੀ ਹਾਜ਼ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੇ ਦਰ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸਕਤਾ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦੇ ਆ ਬਿਰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਈ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਹੀ ਅਕਾਲ ਕੇ ਤਵੀ ਚਲਾਇਓ ਸਤਿ ਸ੍ਰੀ

ਸੋਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਰਮ ਦ੍ਰਿੜੋ ਹਰ ਨਾਮ ਪਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ, ਸਹਿਜ ਆਨੰਦ ਹੋ।

ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਪ੍ਰਸਾਦ ਜੈ ਕਰਕੇ ਰਤਾ ਕੀ ਹੈ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੁਹੇਲਾ, ਸਿਵਰੋ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹੇਲਾ, ਹਉ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸਮਾਲੀਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸੁਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ, ਤੇਲ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਕਰ ਕਰ ਇਹੋ ਪਹੁੰਚਾ ਸਦਲੇ ਨਿਤ ਪਵਨ, ਸੱਜਣ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ ਰਾਗਾ ਸਾਮਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਂ ਇਹ ਰਹਾ ਵਿਸੇ ਚਸੀਆਂ ਕੜੀਆਂ, ਪਹਿਰਾ ਤਿੱਤੀ ਵਾਰੀ ਮਾਹੋ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ ਰਾਗ ਤਨਾਸਰੀ ਮਹਲਾ ਪਹਿਲਾ, ਗਗਨ ਮੈਂ ਥਾਰ ਲਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ ਤੋ, ਮਲ ਆਨ ਲੋ ਪਵਨ ਚਵ ਰੋਕਰੇ, ਸਗਲ ਬਨ ਰਾਏ ਫੁਲੰਤ ਜੋਸੀ, ਕੈਸੀ ਆਰਤੀ ਹੋਏ ਭਵ ਖਣ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਪੇਰੀ ਰਹੋ, ਸਹਿਸ ਤਵ ਨੈਨ ਨਾ ਨੈਨ ਹੈ ਤੋਏ ਕੋ, ਸਹਿਸ ਮੂਰਤ ਨਾ ਏਕ ਤੋ ਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਦ ਬਿਨ, ਸਹਿਸ ਤਵ ਗੰਦ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ, ਕਿਸ ਕਹਿ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੇ ਸੁਆਰਤੀ ਹੋਏ, ਕਰੰਦ ਲੋ ਵਿਦ ਮਨੋ, ਅਨ ਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ, ਹੋਏ ਜਾਤੇ ਤੇਰੇ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮੰਡਲ ਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪਨ ਵੱਡਾ ਹੈ, ਕਰ ਡੰਡਾਉਤ ਪਨ ਵੱਡਾ ਹੈ, ਰਾਮ ਸਾਖਤ ਹਰ ਸਾਧਨਾ ਜਾਣੇ, ਕਿਨ ਹੋ ਮੈਂ ਕੰਡਾ ਹੈ, ਜੀਵ ਜੀਵ ਚਲੈ ਚੁਪੈ ਦੁਖ ਪਾਵੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਉ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ, ਰਾਗ ਗੌੜੀ ਪੂਰਬੀ ਮਹਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਰ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ, ਅਵਧ ਘਟੈ ਦਿਨਸ ਰਹਿਣਾ ਰੇ, ਮਨ ਗੁਰਮਿਲ ਕਾ ਸਵਾਰੇ, ਰਹੋ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੇ ਇਹ ਵਰਸ ਅਕਲ ਕਥਾ, ਜਾ ਕੋ ਆਏ ਸੋਹੇ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ, ਨਿਜ ਘਰ ਮਹਿਲ ਪਾਉ ਸੁਖ ਸਹਿਜੇ, ਬੋਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਮੁਕੂ ਕਰ ਸੰਤਨ ਕੀ ਪੂਰੇ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਮੁਕੂ ਕਰ ਸੰਤਨ ਕੀ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਰਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਨੌਨ ਦਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਕੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਾਰ ਜੀ ਕਾ ਧਿਆਨ, ਅੰਤਰ ਕੇ ਖਾਲਸਾ ਜੀ ਸਾਹਿਬ। ਬੋਲੋ ਜੀ। ਏਨ ਮਾਣੇ ਦੇ ਮਾਣ ਸਤਿਗੁਰੂ ਨੇ, ਤਾਣੇ ਦੇ ਤਾਣੇ, ਉੱਟੇ ਦੇ ਉੜਨੇ, ਪੱਤਣ ਦੇ ਪੱਤਣੇ, ਆਸਰੇ ਦੇ ਆਸਰੇ ਦਾਤ ਹਰ ਪਾਤਸ਼ਾਹ ਜੀ ਹਜ਼ੂਰ ਸਤਿਗੁਰੂ। ਦੋਏ ਕਰ ਜੋੜ ਕਰੋ ਅਰਦਾਸ, ਦੁਭਾਵੇ ਧਿਆਨ ਰਾਸ ਦੇ ਮਹਾਂਵਾਕ ਅਨੁਸਾਰ, ਹਜ਼ੂਰ ਆਪ ਜੀ ਦੇ ਚਰਨ ਕਮਲ ਵਿੱਚ ਅਰਦਾਸ ਬੇਨਤੀ ਜੋੜੀ ਹੈ। ਪਾਤਸ਼ਾਹ ਜੀ ਹਜ਼ੂਰ ਆਪ ਜੀ ਨੇ ਅਪਾਰ ਬਖਸ਼ਿਸ਼ ਮਿਹਰ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨਦਾਰੀ ਵਸ਼ਕੇ ਨਿਹਾਲ ਕੀਤਾ ਹੈ ਜੀ। ਸੰਧਿਆ ਦਾ ਟਾਈਮ ਜਾਣ ਸੋ ਦਾ ਰਹਿਰਾਸ, ਕੀਰਤਨ ਕਥਾ ਵਿਚਾਰਾਂ ਜੀ ਕਿਰਦਾਸ, ਕੀਰਤਨ ਸਵੇਲੇ ਜੀ ਕਿਰਦਾਸ, ਸਖਰਵਾਦਾ ਕਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਤਿਗੁਰੂ ਜੀ ਸਹੀ ਗੁਰੂ ਪਿਆਰਿਆਂ ਦੀ ਮੇਲ ਕਰਾਉਣੇ, ਜਿਨ੍ਹਾਂ ਦੇ ਮਿਲਣ ਨਾਲ ਆਪ ਜੀ ਦਾ ਪਵਿੱਤਰ ਸਵਾਸ ਸਵਾਸ ਨਾਮ ਚਿਤਿਆਵੇ। ਹਜ਼ੂਰ ਕਿਰਪਾ ਕਰੋ ਪਾਤਸ਼ਾਹ ਜੀ, ਇਸ ਵਕਤ ਆਪ ਜੀ ਦੇ ਪਵਿੱਤਰ ਪਾਵਨ ਸਰੂਪਾਂ ਦੀ ਸੇਵਾ ਕੀਤੀ, ਸੇਵਕਾਂ ਕੋਲੋਂ ਸੇਵਾ ਕਰਦਿਆਂ ਤੋਂ, ਬਾਣੀ ਪੜ੍ਹਦਿਆਂ ਤੋਂ ਕਈ ਪ੍ਰਕਾਰ ਦੀਆਂ ਗਲਤੀਆਂ ਟੁੱਟੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਸੋ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀਓ। ਅੱਗੇ ਤੋਂ ਸੁਤਿਸ਼ ਪਾਠ ਸੇਵਾ ਕਰਨ ਦੀ ਬਾਣੀ ਪੜ੍ਹਨ ਦੀ ਵਰ ਬੁੱਧੀ ਉਦਮ ਬਖਸ਼ਿਸ਼ ਕਰਨਾ। ਕਿਰਪਾ ਕਰੋ ਆਪ ਆਪਣੇ ਪਵਿੱਤਰ ਪਾਵਨ ਸੁੱਖ ਆਸਣਾਂ ਤੇ ਬਿਰਾਜਮਾਨ ਸੰਗਤ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ। ਅੰਮ੍ਰਿਤ ਵੇਲੇ ਫਿਰ ਸੰਗਤਾਂ ਨੂੰ ਖੁੱਲ੍ਹੇ ਦਰਸ਼ਨਦਾਰੀ ਬਖਸ਼ੀ ਨਿਹਾਲ ਕਰਨਾ, ਜੋ ਜੀ ਆਪ ਦੀ ਦਰ ਤੇ ਆਵੇ ਸੁਰਾਜੀ ਹੋ ਕੇ ਜਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਜੀ ਰਹਿਮਤ ਸਦਕਾ ਅੱਜ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਹੈ, ਜਿਸ ਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਸਾਉਣ ਦਾ ਮਹੀਨਾ ਕਹਿੰਦੇ ਹਾਂ। ਉਹ ਆਰੰਭ ਹੋਇਆ ਹੈ, ਸਤਿਗੁਰੂ ਜੀ ਰਹਿਮਤ ਕਰਨ ਸਾਰਾ ਹੀ ਮਹੀਨਾ ਸਤਿਗੁਰੂ ਜੀ ਆਪਣੀ ਯਾਦ ਦੇ ਵਿੱਚ, ਨਾਮ ਦੀ ਯਾਦ ਦੇ ਵਿੱਚ, ਗੁਰੂ ਦੀ ਸੇਵਾ ਦੇ ਵਿੱਚ ਕਿਰਤ ਕਰਦਿਆਂ ਇਹ ਮਹੀਨਾ ਸੁੱਖ ਦਾ ਸਤਿਗੁਰੂ ਜੀ ਬਤੀਤ ਕਰਨ। ਸਾਰੀਆਂ ਹੀ ਸੰਗਤਾਂ ਨੂੰ ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕਰਕੇ ਇਸ ਜੀਵਨ ਨੂੰ ਸਫਲ ਬਣਾਉਣ, ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੀ ਦਰ ਪ੍ਰਵਾਨ ਕਰਕੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣ। ਜੋ ਸੰਗਤਾਂ ਤਨ ਮਨ ਧਨ ਦੇ ਨਾਲ ਗੁਰੂ ਦੀ ਸੇਵਾ ਕਰਦੀਆਂ ਨੇ, ਔਰ ਵਿਸ਼ੇਸ਼ ਦਿਹਾੜੇ 'ਤੇ ਫੁੱਲਾਂ ਦੀ ਵਰਖਾ ਵੀ ਸਤਿਗੁਰੂ ਜੀ ਦੇ ਉੱਤੇ ਕਰਦੀਆਂ ਨੇ, ਸਤਿਗੁਰੂ ਜੀ ਰਹਿਮਤ ਕਰਨ, ਆਪਣੇ ਦਰੋਂ ਘਰੋਂ ਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਮਨੋਕਾਮਨਾ ਗੁਰਮਤਿ ਅਨੁਸਾਰ ਸੰਪੂਰਨ ਕਰਨ, ਸਭਨਾਂ ਦੀਆਂ ਆਸਾਂ ਮੁਰਾਦਾਂ ਸਤਿਗੁਰੂ ਜੀ ਪੂਰੀਆਂ ਕਰਨ। ਅੱਜ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ 'ਤੇ ਜੋ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ, ਉਹ ਰਾਗ ਧਨਾਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 675 ਔਰ 676 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਅਗਵਾਈ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰਨ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਭ ਤੋਂ ਪਹਿਲਾਂ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਕਿਰਪਾ ਕਰਨ, ਇਕਾਗਰਤਾ ਸਾਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਏ ਨ ਨਮੈ। ਅਸ਼ਟਪਦੀ ਸਿਮਰਾਓ ਸਿਮਰ, ਸਿਮਰ ਸੁਖ ਪਾਵਾਓ, ਕਲ ਕਲੇਸ਼ ਤਨ ਮਾਹੇ ਮਿਟਾਵਾਓ। ਸਿਮਰਾਓ ਜਾਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ, ਵੇਦ ਪੁਰਾਨ ਸਿਮਰਤ ਸੁਧਾਖਿਅਰ, ਕੀਨੇ ਰਾਮ ਨਾਮ ਏਕ ਆਖਿਅਰ। ਕਿਨਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬਿਘਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰ ਹੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੀ, ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰਹਿ ਸੇ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ। ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹੈ ਹਰ ਨੇਰੇ, ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ।

पाव दरगह नहीं सिजहै शूठ सुनाही ऊब पहयाल मोहे ब्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक भूलै सहज सुभाए चार पदार्थ जे को मांगै साध जना की सेवा लागै जे को आपू ना दुख मिटावै हर हर नाम हृदय सद गावै जे को अपनी सो बालू रह साध संग ए होम मै शोर है जे को जानम मरण ते डरै साध जना की सरणी पर जिस जन को प्रभ दर्श प्यासा नानक ताकै बल बल जासा सगल पुरख मैं पुरख प्रधान साध संग जाका मिटै अभिमान आपस कहो जो जाने नीचा सो गनिय सब ते ऊंचा जाका मन होए सगल किरीना हर हर नाम तिन घट घट चीना मन आपुने ते बुरा मिटाना पेखै सगल सृष्ट साजना सुख दुख जन साम दृष्टिता नानक पाप पुन नहीं लेपा निर तन को तन तेरु नाओ निथावे कौ नाओ तेरा थाओ निमाने कौ प्रभ तेरु मान सगल घटा कौ देवा दान करन करावन हार स्वामी सगल घटा के अंतर जामी अपनी गत मित जान हो आपे आपन संग आप प्रभ राते तुमरी उस्तत तुमते होए नानक अवर न जान सुकोए सर्व धर्म मैं श्रेष्ठ धर्म हर को नाम जप निर्मल कर्म सगल क्रिया मैं उत्तम क्रिया साध संग दुर्मत मल हिरिया सगल उद्दम मैं उद्दम भला हर का नाम जप हो जी सदा सगल बाणी मैं अमृत बाणी हर को जस सुन रसन बखानी सगल थान ते ओह उत्तम थान नानक जेह घट वसै हर नाम सलोक निर्गुनियार अन्या सु प्रभ सदा संभाल जिन किया ते सचीत रख नानक निभि नाल अष्टपदी रमैया के गुण चेत परानी कवन मूल ते कवन दृष्टानी जिन तू साज सवार सिगारिया गर्भ अग्न मैं जिने उबारिया बार व्यवस्था तुझै प्यारै दूध पार जोबन भोजन सुख सूद बिरद भया ऊपर साख सैन मुख अपे आओ बैठ कौ दैन एहो निर्गुण गुण कछु न बूजै बख्श लिहु तौ नानक सीजै जे प्रसाद धर ऊपर सुख बस है सुत भरात मीत बनता संग हसै जे प्रसाद पीवै सीतल जला सुखदाई पावन पावक अमुला जे प्रसाद भोगै सब रसा सगल समग्री संग साथ बसा दीने हस्त पाव करन नेत्र रसना किसे त्याग अवर संगरचना ऐसे दोख मूड अंध ब्यापे नानक काड ले हो प्रभ आपे आद अंत जो राखन हार तिस्यों प्रीत न करै गवार जाकी सेवा नव निध पावै तास्यों मूड़ा मन नहीं लावै जो ठाकुर साध सदा हजूरे ताको अंधा जानत दूरे जाकी टहल पावै दरगह मान तिसै बिसारै मुगद अजान सदा सदा ए भूलन हार नानक राखन हार अपार रतन त्याग कौडी संग रचै साच छोड़ झूठ संग मचै जो छड़ना सो अस्थिर कर मानै जो होवन सो दूर परानै छोड़ जाए तिसका श्रम करै संग सहाई तिस पर हरै चंदन लेप उतारै धोए गर तब प्रीत भस्म संग होए अंधकूप मैं पतत बिकराल नानक काड लेहो प्रभ दयाल करतूत पशु की मानस जात लोक पचारा करै दिन रात बाहर भेख अंतर मल माया शपश नाही कश करै छपाया बाहर ज्ञान ध्यान इसनान अंतर व्यापै लोभ सुवान अंतर अगन बाहर तन सुआ गल पात्र कैसे करै अथा जाकै अंतर बसै प्रभ आप नानक तेजन सहज सुमात सुन अंधा कैसे मार्ग पावै कर गै लिहो ऊड़ निभावै कहा बुझारत बूझै डोरा निस कहियै तौ समझै पूरा कहा बिसन पद गावै गूंग जतन करै तौ पी सुर भंग कह पिंगल पर्वत पर भवन नहीं होत ऊहा उस गवन करतार करुणा मैं दीन बेनती करै नानक तुमरी कृपा तरै संग सहाई सो आवे न चीत जो बैराई तास्यों प्रीत बलुआ के ग्रह पीतर बसै आनंद केल माया रंग रसै दृढ़ कर मन मनै प्रतीत काल न आवै मूड़े चीत बैर विरोध काम क्रोध मोह झूठ विकार महा लोभ त्रोह
ਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲੇਹੋ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ। ਕੋਏ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮੱਗਰੀ ਤੁਮਰੈ ਸੂਤਰ ਤਹਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ। ਸਲੋਕ ਦੇਨ ਹਾਰ ਪ੍ਰਭ ਛੋੜ ਕੈ, ਲਾਗੈ ਆਨ ਸੁਆਏ। ਨਾਨਕ ਕਹੂ ਨ ਸੀ ਜਈ, ਬਿਨ ਨਾਵੈ ਪਤ ਜਾਏ। ਅਸ਼ਟਪਦੀ ਦਸ ਬਸਤੂਲੇ ਪਾਛੈ ਪਾਵੈ, ਇੱਕ ਬਸਤ ਕਾਰਨ ਬਿਖੋਟ ਗਵਾਵੈ। ਇੱਕ ਭੀ ਨ ਦੇ ਦਸ ਪੀ ਹੈਰਲੇ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਕਉ ਕੀਜੈ ਸਦ ਨਮਸਕਾਰਾ। ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕਸ਼ ਬਾਹੁਰ ਸਾਹੋ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਾਹੁਰ ਸਕਾ ਵਿਸ਼ਵਾਸ ਨ ਹੋਵੈ। ਜਿਸ ਦੀ ਬਸਤ ਤਿਸ ਆਗੈ ਰੱਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛੁਤਾਵੈ। ਜੋ ਦਿਸੈ ਸੋ ਚਾਲਨ ਹਾਰ, ਲਪਟ ਰਹਿਓ ਤੈ ਅੰਧ ਅੰਧਾਰ। ਬਟਾਊ ਸਿਉ ਜੋ ਲਾਵੈ ਨੇਹ, ਤਾ ਕਉ ਹੱਥ ਨਾ ਆਵੈ ਕੇਹ। ਮਨ ਹਰ ਕੀ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲਏ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋਮੈ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਆਸ ਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸਰਵਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋ ਹਿਰੈ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨਸੁਆਦ। ਮਿਥਿਆ ਚਰਨ ਪਰ ਬਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸਲੇ ਤਿਕਾਰਾ। ਬਿਨ ਬੂਝੇ ਮਿਥਿਆ ਸਭ ਪਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੀ ਨਰਾਰਥ ਦਾਮ। ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਓ ਨਾਨਕ ਤਾਕੈ ਬਲ ਬਲ ਜਾਓ। ਰਹਿਤ ਅਵਰ ਕਾਸ਼ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖ ਹੂੰ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸਿੱਖ ਤਰੈ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਾਨ ਚਰਨ ਪਰਾਤਾ। ਕਰੋ ਬੇਨਤੀ ਪਾਰ, ਬ੍ਰਹਮ ਸਭ ਜਾਣੈ ਆਪਣਾ ਕੀਆ। ਆਪੇ ਮਾਨੈ ਆਪੇ ਆਪ, ਆਪ ਕਰਤਨ ਬੇਰਾ। ਕਿਸੈ ਦੂਰ ਜਨਾਵਤ, ਕਿਸੈ ਬੁਝਾਵਤ ਨੇਰਾ। ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ। ਜਿਸ ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਹਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵ। ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹੇ ਪ੍ਰਸਾਦ ਸ਼ਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੀ। ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ। ਜਿਹ ਪ੍ਰਸਾਦ ਬਸ ਹੈ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਹਉ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਿਹ ਪ੍ਰਸਾਦ ਪਾਠ ਪਟੰਬਰ ਹਡਾਵਾ ਹੈ, ਤਿਸਹਿ ਤਿਆਗ ਕਤ ਅਵਰ ਲੁਭਾਵਾ ਹੈ। ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ। ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੂ ਜਸ ਰਸਨ ਬਖਾਨੈ।
ਜਿਹ ਪ੍ਰਸਾਦ ਤੇਰੂ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ, ਨਾਨਕ ਪਤ ਸੇਤੀ ਘਰ ਜਾਵਹਿ, ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵਲਾਵਹੁ ਤਿਸ ਰਾਮ ਸਨੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵਹਿ ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕਹਿ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰਹੁ ਪ੍ਰਭ ਊਚੇ, ਜਿਹ ਪ੍ਰਸਾਦ ਪਾਈ ਦੁਰਲਭ ਦੇਹ, ਨਾਨਕ ਤਾਕੀ ਭਗਤ ਕਰੇ, ਜਿਹ ਪ੍ਰਸਾਦ ਆਭੂਖਨ ਪਹਿਰੀ ਜੈ, ਮਨ ਤਿਸ ਸਿਮਰਤ ਕਿਉ ਆਲਸ ਕੀ ਜੈ, ਜਿਹ ਪ੍ਰਸਾਦ ਅਸਵ ਹਸਤ ਸਵਾਰੀ, ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ, ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ, ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਾਧ ਤਿਸਹਿ ਧਿਆਈ, ਤਿਸਹਿ ਧਿਆਏ ਜੋ ਏਕ ਅਲਖ ਹੈ, ਇਹਾਂ ਊਹਾਂ ਨਾਨਕ ਤੇਰੀ ਰਖੈ, ਜਿਹ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾ ਸਾ ਚਿਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰ ਹਉ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੇ ਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹੈ, ਗੁਰਪ੍ਰਸਾਦ ਨਾਨਕ ਜਸ ਕਹੈ, ਜਿਹ ਪ੍ਰਸਾਦ ਸੁਨਹਿ ਕਰਨ ਨਾਦ, ਜਿਹ ਪ੍ਰਸਾਦ ਭੇਖਹਿ ਬਿਸਮਾਦ, ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹ ਪ੍ਰਸਾਦ ਹਸਤ ਕਰ ਚੱਲਹਿ, ਜਿਹ ਪ੍ਰਸਾਦ ਸੰਪੂਰਨ ਫਲ ਹੈ, ਜਿਹ ਪ੍ਰਸਾਦ ਪਰਮਗਤ ਪਾਵ ਹੈ, ਜਿਹ ਪ੍ਰਸਾਦ ਸੁਖ ਸਹਿਜ ਸਮਾਵ ਹੈ, ਐਸਾ ਪ੍ਰਭ ਤਿਆਗ ਅਵਰਕਤ ਲਾਗਹੁ, ਗੁਰਪ੍ਰਸਾਦ ਨਾਨਕ ਮਨ ਜਾ ਕਹੋ, ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕਉ ਜਾਪ, ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸਹਿ ਜਾਨ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉ ਰਾਜ, ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪਹੁ ਕਛੂ ਨ ਕਿਨਹੂ ਲਾਇਆ, ਜਿਤ ਜਿਤ ਲਾਵਾਓ ਤਿਤ ਲਗੈ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੇ ਸੁਗਿਆਨ, ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਬੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ, ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਫਰ ਫੁੱਲੈ, ਸਾਧ ਕੈ ਸੰਗ ਅਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ, ਸਾਧ ਕੈ ਸੰਗ ਨਕਤ ਹੂੰ ਧਾਵੈ, ਸਾਧ ਸੰਗ ਅਸ ਥੇਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਨ ਸਭ ਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੈ ਸੰਗ ਨਾ ਬੀਗਾ ਪੈਰ, ਸਾਧ ਕੈ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੈ ਸੰਗ ਨਾਹੀ ਹੋ ਤਾਪ, ਸਾਧ ਕੈ ਸੰਗ ਤਜੈ ਸਭ ਆਪ, ਆਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਣੇ ਆਈ, ਸਾਧ ਕੈ ਸੰਗ ਨ ਕਬਹੂ ਧਾਵੈ, ਸਾਧ ਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ, ਸਾਧ ਕੈ ਸੰਗ ਬਸੈ ਥਾਨ ਊਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨੇ ਸਤਾਰੈ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ,
ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕਹਿ ਸੰਗ ਸਰਬ ਥਾਨ ਗਮ, ਨਾਨਕ ਸਾਧ ਕਹਿ ਸੰਗ ਸਫਲ ਜਨਮ, ਸਾਧ ਕਹਿ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋ ਤਿਨੇ ਹਾਲ, ਸਾਧ ਕਹਿ ਸੰਗ ਕਲੂਕਤ ਹਰੈ, ਸਾਧ ਕਹਿ ਸੰਗ ਨਰਕ ਪਰ ਹਰੈ, ਸਾਧ ਕਹਿ ਸੰਗ ਈਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ੁਰਤ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧ ਕਹਿ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਧ ਰੈ ਸਾਧ ਸੁਨ ਰਸੈ, ਸਾਧ ਕਹਿ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕਹਿ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕਹਿ ਸੰਗ ਲਗੈ ਪ੍ਰਭ ਮੀਠਾ, ਸਾਧੂ ਕਹਿ ਸੰਗ ਘਟ ਘਟ ਡੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧ ਕਹਿ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨਾ ਜਾਣਾ ਹੈ, ਜੇਤਾ ਸੁਣਾ ਤੇ ਤਾ ਬਖਿਆਨਾ ਹੈ, ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਾਰ ਪੂਰ, ਸਾਧ ਕੀ ਸੋਭਾ ਕਾ ਨਾਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨੇ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੌ ਸੋਖ, ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਬਸਤਾ ਕੂ ਖੋਦੈ ਕੂ ਚੰਦਨ ਲੇਪ, ਬ੍ਰਹਮ ਗਿਆਨੀ ਕਾ ਹੇ ਗੁਨਾਉ, ਨਾਨਕ ਜਿਉ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਰ ਉਪਰ ਆਕਾਸ, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਾਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕਹਿ ਨਾਹੀ ਧੰਦਾ, ਬ੍ਰਹਮ ਗਿਆਨੀ ਲੈ ਤਾਵਤ ਬੰਧਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ, ਬ੍ਰਹਮ ਗਿਆਨੀ ਸਦਾ ਸਾਧ ਜਾਗਤ, ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ, ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕਉ ਬਲ ਬਲ ਜਾਈਐ, ਬ੍ਰਹਮ ਗਿਆਨੀ ਕਉ ਖੁਜ ਹੈ ਮਹੇਸੁਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕਉ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧੇ ਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਭਿਖੈ ਭਗਵਾਨ, ਨਿਮੁਖ ਨਿਮੁਖ ਠਾਕੁਰ ਨਮਸਕਾਰੈ, ਨਾਨਕ ਉਹ ਅਪਰਸ ਸਗਲ ਨਿਸਤਾਰੈ, ਅਸ਼ਟਪਦੀ
मिथ्या नाही रसना परस मन मैं प्रीत निरंजन दरस पर त्रै रूप न पेख नेत्र साध की टहल संत संग हेत करन सुन काहू की निंदा सब ते जाने आपस को मंदा गुर प्रसाद बिख्या पर हरे मन की बाशना मन ते तरै इंद्री जित पंच दुख ते रहत नानक कूट मध्ये को ऐसा आपरस बै सुनो सो जिस ऊपर सो प्रसन्न बिसन की माया ते हुए भिन्न कर्म करत हो वै नेह कर्म तिस वैष्णु का निर्मल धर्म काहू फल की इच्छा नहीं बाछै केवल भगत कीर्तन संग राचै मन तन अंतर सिमरन गोपाल सब ऊपर होवत कृपाल आप दृढ़ अवरा नाम जपावै नानक ओ वैष्णो परम गत पावै भगवती भगवंत भगत का रंग सगल त्यागै दुष्ट का संग मन ते बिनसै सगला भरम कर पूजै सगल पार ब्रह्म साध संग पापा मन खोवै तिस भगवती की मत उत्तम होवै भगवंत की टहल करे नितनीत मन तन अर्पै बिसन प्रीत हर के चरण हृदय बसावै नानक ऐसा भगवती भगवंत कौ पावै सो पंडित जो मन प्रबोधै राम नाम आत्म मैं सोधै राम नाम सार रस पीवै उस पंडित कै उपदेश जग जीवै हर की कथा हृदय बसावै सो पंडित फिर जौन ना आवै वेद पुराण सिमरत बूझै मूल सूखम मैं जानै असथूल चौवर नाखो दे उपदेश नानक उस पंडित को सदा आदेश बीज मंत्र सर्व को ज्ञान चौवर नामै जपै को नाम जो जो जपै तिस की गत होए साध संग पावै जन कोए कर कृपा अंतर उर तारै पश प्रेत मुगद पात्र को तारै सर्व रोग का औखद नाम कल्याण रूप मंगल गुण गाम काहू जुगत कितै न पाइय धर्म नानक तिस मिलै जिस लिखिया तुर कर्म जिसका मन पार ब्रह्म का निवास तिसका नाम सत रामदास आत्म राम तिस नगरी आया दास दसंतन पाए तन तिन पाया सदा निकट निकट हर जान सो दास दरगै प्रवान अपने दास को आप कृपा करै तिस दास को सब सोजी परै सगल संग आत्म उदास ऐसी जुगत नानक रामदास प्रभ की आज्ञा आत्म हितावै जीवन मुक्त सो कहावै तैसा हरक तैसा उस सोग सदा आनंद तह नहीं वियोग तैसा सुवर्ण तैसी उस माटी तैसा अमृत तैसी भीख खाटी तैसा मान तैसा अभिमान तैसा रंक तैसा राजान जो वरताए साई जुगत नानक ओ पुरख कहियै जीवन मुक्त पार ब्रह्म के सगले ठाओ जित जित घर राखै तैसा तिन नाओ अपे करण करावण जोग प्रभ पावै सोई फुन होग पसरेओ आप होए अनत तरंग लखे न जाहे पार ब्रह्म के रंग जैसी मत दे तैसा प्रगास पार ब्रह्म करता अविनाश सदा सदा सदा दयाल सिमर सिमर नानक पहे निहाल सलोक उस्तत करहे अनेक जन अंत न पारावार नानक रचना प्रभ रची बहुविध अनक प्रकार अष्टपदी कई कोट होए पुजारी कई कोट आचार व्यवहारी कई कोट भय तीर्थवासी कई कोट बन भ्रमै उदासी कई कोट वेद के स्रोते कई कोट तपीसर होते कई कोट तपीसर होते कई कोट आत्म ध्यान धारै कई कोट कब काब विचारै कई कोट नवतन नाम त्यावै नानक करते का अंत न पावै है कई कोट भय अभिमानी कई कोट अंध अज्ञानी कई कोट किरपन कठोर कई कोट अपेग आत्म ने कोर कई कोट पर दर्ब कह रहा है कई कोट पर दुख ना करहै कई कोट माया श्रम माहि कई कोट प्रदेश परमाहि जित जित लावह तित तित लगना नानक करते की जाने करता रचना कई कोट सिद्ध जति जोगी कई कोट राजे रास भोगी कई कोट पंखी सर्प उपाय कई कोट पाथर बिरख निप जाय कई कोट पवन पाणी बैसंत्र कई कोट देश भूमंडल कई कोट सस्यर सूर नक्षत्र कई कोट देवदानव इंद्र सिर शत्र सगल समग्री अपने सूत तारै नानक जिस जिस भावै तिस तिस निस तारै
कई कोट राजस तामस सातक, कई कोट वेद पुराण सिमरत अर्थशास्त्र, कई कोट तीये रतन समुंद, कई कोट नाना प्रकार जंत, कई कोट किए चर जीवे, कई कोट गिरी मेर स्वर्ण थीवे, कई कोट जख्य किन्नर पिसाच, कई कोट भूत प्रेत सूकर मृगाच, सब ते नेरै सबहू ते दूर, नानक आप अलिपत रहया भरपूर, कई कोट पाताल के वासी, कई कोट नरक सुर्ग निवासी, कई कोट जन मह जीवा है मरह, कई कोट बहुजो ने फिर है, कई कोट बैठ ही खाहे, कई कोट घल है सक पाहे, कई कोट किए तनवंत, कई कोट माया मह चिंत, जह जह पाणा तह तह राखे, नानक सब के शु प्रभ कै हाथे, कई कोट भय बैरागी, राम नाम संग तिन लिव लागी, कई कोट प्रभ कौ खोजंते, आत्म मह पार ब्रह्म लहंते, कई कोट दर्शन प्रभ प्यास, तिनको मिल्यो प्रभ अभिनाश, कई कोट मंग है सत संग, पार ब्रह्म तिन लागा रंग, जिन कौ हुए आप सो प्रसन्न, नानक ते जन सदा धन धन, कई कोट खाणी अरखंड, कई कोट आकाश ब्रह्मांड, कई कोट हुए अवतार, कई जुगत तीनो बिस्थार, कई बार पसरियो पसार, सदा सदा एक एक ओंकार, कई कोट कीने बहु भांत, प्रभ ते हुए प्रभ माहे समात, ताका अंत न जाने कोए, आपे आप नानक प्रभ सोए, कई कोट पार ब्रह्म के दास, तिन होवत आत्म प्रगास, कई कोट तत के बेते, सदा निहार है एको नेत्रे, कई कोट नाम रस पीवा है, अमर पय सद सद ही जीवा है, कई कोट नाम गुण गाव है, आत्म रस सुख सहज समाव है, अपने जन को सासा समारे, नानक ओए परमेश्वर के प्यारे सलोक, कारण कारण प्रभ एक है दूसर नाही कोए, नानक किस बलहारण है, जल थल महियल सोए अष्टपति, करण करावन करण जोग, ज्योति सुभावै सोई होग, खिन मैं थाप उथापन हारा, अंत नहीं किश पारा वारा, हुक्मे तार अतार रहावै, हुक्मे उपजै हुक्म समावै, हुक्मे ऊंच नीच व्यवहार, हुक्मे अनेक रंग प्रकार, कर कर देखै अपनी वडियाई, नानक सब मह रहया समाई, प्रभ पावै मनुख गत पावै, प्रभ पावै ता पाथर तरावै, प्रभ पावै बिन शास्ति राखै, प्रभ पावै ता हर गुण पाखै, प्रभ पावै ता पतत उधारै, आप करै आपन बिचारै, दोहां सिरियां का आप स्वामी, खेलै बिगसै अंतरजामी, जो पावै सो कार करावै, नानक दृष्टि अवर न आवै, कहो मानुख ते क्या होया वै, जो तिस भावै सोई करावै, इसके हाथ होए ता सब किश ले, जो तिस भावै सोई करे, अन जानत बिख्या मैं रचै, जे जानत आपन आप बचै, भरमे भूला दह दिस तावै, निमख माहे चार कुंट फिर आवै, कर कृपा जिस अपने भगत दे, नानक ते जान नाम मिले, खिन मैं नीच कीट कौ राज, पार ब्रह्म गरीब निवाज, जाका दृष्ट कछु न आवै, तिस तत्काल दै दिस प्रगटावै, जा कौ अपुनी करै बखसीस, ताका लेखा न गनै जगदीश, जियो पिंड सब तिस की रास, घट घट पूर्ण ब्रह्म प्रगास, अपनी बणत आप बनाई, नानक जीवै देख बडाई, इसका बल नाही इस हाथ, करण करावन सर्ब को नाथ, आज्ञाकारी बपुरा जियो, जो तिस भावै सोई फुन थियो, कब हूँ ऊंच नीच मैं बसै, कब हूँ सोग हरख रंग हसै, कब हूँ नेंद चेंद व्यवहार, कब हूँ ऊब आकाश पयाल, कब हूँ बेता ब्रह्म विचार, नानक आप मिलावन हार, कबहू निरत करै बहु पांत, कबहू सोए रहै दिन रात, कबहू महाक्रोध बिकराल, कबहू सर्ब की हो तरवाल, कबहू होए बहै बड़ राजा, कबहू पेखारी नीच का साजा, कबहू आप कीरत में आवै, कबहू भला भला कहावै, ज्यों प्रभ राखै तिव ही रहै, गुर प्रसाद नानक सच कहै,
कबहू होए पंडित करे बखियान, कबहू मोन तहरी लावे ध्यान, कबहू तट तीर्थ इशनान, कबहू सिद्ध साधक मुख ज्ञान, कबहू कीट हस्त पतंग होए जिया, अनेक जोन भर मैं परमिया, नाना रूप ज्यों स्वांगी दिखावै, ज्यों प्रभ भावै तिवै नचावै, ज्यों तिस भावै सोई होए, नानक दूजा अवर ना कोए, कबहू साध संगत एह पावै, उस अस्थान ते बाहूर ना आवै, अंतर होए ज्ञान प्रगास, उस अस्थान का नहीं विनाश, मान तन नाम रते इक रंग, सदा बसै पार ब्रह्म कै संग, ज्यों जल मैं जल आए खटाना, त्यों ज्योति संग ज्योत समाना, मिट गए गवन पाए विश्राम, नानक प्रभ कै सद कुरबान, सलोक सुखी बसै मसकीनिया, आप निवार तले बड़े बड़े अहंकारिया, नानक गर्भ गले। अष्टपदी जिसका अंतर राज अभिमान, सो नरक पाती होवत सुआन, जो जाने मैं जोवनवंत, सो होवत बिष्टाका जंत, आपस को कर्म वंत कहावै, जन्म मर बहु जोन परमावै, तन भूमिका जो करे गुमान, सो मूर्ख अंधा ज्ञान, कर कृपा जिसका हृदय गरीबी बसावै, नानक इहां मुकत आगै सुख पावै, धनवंता होए करगर बावै, तृण समान कश संग न जावै, बहु लस्कर मानुख ऊपर करे आस, पल पीतर ताका होए विनाश, सब ते आप जाने बलवंत, खिन मैं होए जाए पसमंत, किसै न बताए आप अहंकारी, धर्म राय तिस करे खुआरी, गुर प्रसाद जा का मिटाए अभिमान, सो जन नानक दरगह प्रवान, कोट कर्म करे हों तारे, श्रम पावै सगले बिरथारे, अनक तपस्या करे अहंकार, नरक सुरग फिर अवतार, अनेक जतन कर आत्म नहीं द्रवै, हर दरगह कौ कैसे गवै, आपस कौ जो भला कहावै, तिसे भलाई निकट न आवै, सर्ब किरेन जाका मन होए, कहो नानक ताकि निर्मल सोए, जब लग जाने मुझते काश होए, तब इस कौ सुख नाही कोए, जब ए जाने मैं किश करता, तब लग गर्भ जोन मह फिरता, जब तार को बैरी मीत, तब लग नहीं चलना ही चीत, जब लग मोह मगन संग माए, तब लग धर्म राय दे सजाए, प्रभ कृपा ते बंधन टूटे, गुरु प्रसाद नानक हों छूटे, सहस खटे लख को उठतावे, त्रिपत न आवे, माया पाछे पावे, अनेक भोग भिख्या की करे, नह त्रिपतावे, खप खप मरे, बिना संतोख नहीं को राजै, सुपन मनोरथ बिरथे सब काजै, नाम रंग सर्ब सुख होए, बड़भागी किसे प्राप्त होए, करण करावन आपे आप, सदा सदा नानक हर जाप, करण करावन करने हार, इसके हाथ कहा विचार, जैसी दृष्ट करे तैसा होए, आपे आप आप प्रभ सोए, जो किश कीनो सो अपने रंग, सब ते दूर सब हूं कै संग, बूझे देखै करै बबेक, आपे एक आपे अनेक, मरे न बिनसै आवै न जाए, नानक साध ही रिया समाए, आप उपदेसै समझै आप, आपे रचिया सब कै साथ, आप कीनो अपन बिस्थार, सब कछु उसकाउ करने हार, उस ते भिन्न कहो किश होए, थान थन अंतर एकै सोए, अपने चलित आप करने हार, कौतुक करे रंग अपार, मन मैं आप मन अपने माहे, नानक कीमत कहन जाए, सत सत सत प्रभ स्वामी, गुरु प्रसाद किने वख्यानी, सच सच सच सब कीना, कूट मधे किने बिरलै चीना, भला भला भला तेरा रूप, अत सुंदर अपार अनूप, निर्मल निर्मल निर्मल तेरी बाणी, घट घट सुने सरवन बख्याणी, पवित्र पवित्र पवित्र पुनीत, नाम जपै नानक मन प्रीत, सलोक संत सरण जो जन परै, सो जन उदरण हार, संत की निंदा नानका, बहुरु बहुरु अवतार। अष्टपदी संत कै दुखन आर जा घटै, संत कै दुखन जमते नहीं छुटै, संत कै दुखन सुख सब जाए, संत कै दुखन नरक में पाए, संत कै दुखन मत होए मलीन, संत कै दुखन सुबा ते हीन, संत के हते को रखे न कोए, संत कै दुखन थान भ्रष्ट होए, संत कृपाल कृपा जे करै, नानक संत संग निंदक पीतरै, संत के दुखन ते मुख पवै, संतन के दुखन काग ज्यों लवै,
संतन कै दुख न सर्प जोन पाए, संत कै दुख न त्रिगत जोन किर माए, संतन कै दुख न कृष्णा मैं जलय, संत कै दुख न सब को शलय, संत कै दुख न तेज सब जाए, संत कै दुख न नीच नीच आए, संत दुखी का थाउ को नाहे, नानक संत पावे ता ओए पी गत पाहे, संत का निंदक महा सताई, संत का निंदक खिन टिकन न पाई, संत का निंदक महा हत्यारा, संत का निंदक परमेश्वर मारा, संत का निंदक राज तेहीन, संत का निंदक दुखिया अर दीन, संत के निंदक को सर्व रोग, संत के निंदक को सदा बिजोग, संत की निंदा दुख मैं दुख, नानक संत पावे ताऊ सुखा पी हुए मोख, संत का दुखी सदा पवित, संत का दुखी किसे का नहीं मित, संत के दुखी को डान लाग, संत के दुखी को सब त्याग, संत का दुखी महाकारी, संत का दुखी सदा बिकारी, संत का दुखी जन्म मरय, संत की दुख न सुख ते तरय, संत के दुखी को नाही ठाओ, नानक संत पावे तां लय मिलाए, संत का दुखी अद बीच दे टूटे, संत का दुखी कतै काज न पहुंचे, संत के दुखी कौ अवर कौ ध्यान परमाई है, संत के दुखी कौ ध्यान परमाई है, संत का दुखी उजड़ पाई है, संत का दुखी अंतर ते थो था, ज्यों सास बिना मृत की लो था, संत के दुखी की जड़ किश ना है, अपन बीज आपे ही खाहे, संत के दुखी को अवर न रखन हार, नानक संत पावे तां लय उबार, संत का दुखी इउं बिल लाए, ज्यों जल बिहून मछली तड़फड़ाए, संत का दुखी भूखा नहीं राजै, ज्यों पावक ईधन नहीं त्रापै, संत का दुखी छुटै केला, ज्यों बुआड़ ते लखे तुमाही दुहेला, संत का दुखी धर्म ते रहत, संत का दुखी साध मिथ्या कहत, किरत निंदक का तुर ही पया, नानक ज्योतिष पावै सोई थया, संत का दुखी बिगड़ रूप होए जाए, संत के दुखी को दरगह मिले सजाए, संत का दुखी सदा सहकाइए, संत का दुखी ना मरे ना जीवाइए, संत के दुखी की पूजा ना सा, संत का दुखी उठ चले निराशा, संत के दुख न त्रष्ट कोय, जैसा पावै तैसा कोई होए पया, किरत ना मिटै कोय, नानक जाने सच्चा सोए, सब घट तिसक्यो करने हार, सदा सदा तिसको नमस्कार, प्रभु की उस्तत करो दिन रात, तिस त्यावो सास गिरास, सब काश वरतै तिसका किया, जैसा करे तैसा कोथिया, अपना खेल आप करने हार, दूसर कौन कहे विचार, जिसनु कृपा करे तिस आपन नाम दे, बड़भागी नानक जन से सलोक, तजो सियानप सुरज नौ, सिमरो हर हर राय, एक आस हर मन रखो, नानक दुख परम पहु जाए, अष्टपति मानो की टेक, वृति सब जान, देवन को एक है भगवान, जिसके दिए रहे अघाए, बहुर न कृष्ण लग आए, मारे राख है एक आप, मानुख कै किशना ही हाथ, तिसका हुक्म बूझ सुख होए, तिसका नाम राख कंठ प्रोए, सिमर सिमर सिमर प्रभ सोए, नानक बिघन लागै कोए, उस्तत मन मैं कर निरंकार, कर मन मेरे सत ब्योहार, निर्मल रसना अमृत पियो, सदा सुहेला कर ले हे जियो, नैनो पेख ठाकुर का रंग, साध संग बिनसै सब संग, चरण चलो मार गोबिंद, मिटै पाप जपिए हर बिंद, कर हर करम सरवन हर कथा, हर दरगह नानक उजल मथा, बड़भागी ते जन जग माहे, सदा सदा हर के गुण गाहे, राम नाम जो करह विचार, से धनवंत गनी संसार, मन तन मुख बोलै हर मुखी, सदा सदा जानो ते सुखी, एको एक एक पछाने, ए तो उत कियो सोजी जाने, नाम संग जिसका मन मानिया, नानक तिने निरंजन जानिया, गुरप्रसाद आपन आप सुज है, तिसकी जानो तृष्णा बुझ है, साध संग हर हर जस कहत, सर्ब रोग त्यो हर जन रहत, आन दिन कीर्तन केवल बख्यान, ग्रस्त मैं सोई निर्बान, एक ऊपर जिस जन की आसा, तिसकी कटिय जम की फासा, पार ब्रह्म की जिस मन भूख, नानक तिस न लागे दुख, जिस को हर प्रभ मन चित आवै, सो संत सुहेला नहीं डुलावै, जिस प्रभ अपना कृपा करै, सो सेवक कहो किस ते डरै, जैसा सा तैसा दृष्टाया, अपने कार्ज मैं आप समाया, सोदत सोदत सोदत सीजिया, गुरु प्रसाद तत सब बूजिया, जब देखो तब सब किश मूल, नानक सो सूखम सोई अस्थूल, नह किश जन्मै नह किश मरै, आपन चले तो आप ही करै, आवन जावन दृष्ट अन दृष्ट, आज्ञाकारी धारी सब श्रेष्ठ, आपे आप सगल मैं आप, अनेक जुगत रच, थाप उथाप अविनाशी नाही किश खंड, धारण धार रहो ब्रह्मंड, अलख अपेव पुरख प्रताप, आप जपाए त नानक जाप,
जिन प्रभ जाता सुसुभावंत सगल संसार उदरै तिन मंत। प्रभ के सेवक सगल उदाहरण, प्रभ के सेवक दुख बिसारण। आपे मेलय कृपाल, गुरु का शब्द जप पय निहाल। उनकी सेवा सोई लागै जिसनु कृपा करै बड़ भागै। नाम जपत पावै विश्राम, नानक तिन पुरख कौ उत्तम करमान। जो किछ करै सो प्रभ कै रंग, सदा सदा बसै हर संग। सहज सुभाए होवै सो होए, करणे हार पछाणे सोए। प्रभ का किया जन मीठ लगाना, जैसा सा तैसा दृष्टाना। जिस ते उपजे तिस माहे समाए, होए सुख निदान उन्हों बने आए। आप सिखाओ आप दिनो मान, नानक प्रभ जन इको जान। सलोक सर्ब कला भरपूर प्रभ, बिरथा जन नहार। जाकै सिमरन उदरिया, नानक तिस बलहार। अष्टपदी टूटी गांडन हार, गोपाल सर्व जिया पे प्रतपाल। सगल की चिंता जिस मन माहे, तिस ते बिरथा कोई नाहे। रे मन मेरे सदा हर जाप, अविनाशी प्रभ आपे आप। आपन किया कछु न होए, जे सौ प्राणी लोचै कोई। तिस बिन नाही तेरै किछु काम, गात नानक जाप एक हर नाम। रूपवंत होए नाही मोहै, प्रभ की जोत सगल घट सो है। तनवंता होए क्या को गर्भै, जन सब किश तिसका दिया दरबै। आत सूरा जे को कहावै, प्रभ की कला बिना कहे तावै। जे को होए बहे दातार, तिस देन हर जाने गवार। जिस गुर प्रसाद टूटे हौं रोग, नानक सो जन सदा आरोग। ज्यों मंदर को थमै थमन, त्यों गुर का शब्द मनै अस थमन। ज्यों पाखाण नाव चढ़ तरै, प्राणी गुर चरण लागत निस तरै। ज्यों अंधकार दीपक प्रकाश, गुर दर्शन देख मन होए बिगास। ज्यों महा उद्यान में मार्ग पावै, त्यों साधु संग मिले जोत प्रगटावै। तिन संतन की बाछो तूर, नानक की हर लोचा पूर। मन मूर्ख काहे बिल लाइए, पुरब लिखे का लिखिया पाइए। दुख सुख प्रभ देवन हार, अवर त्याग तू तिसै चितार। जो काश करै सोई सुख मान, भूला काहे फिरया जान। कौन बस आई तेरा संग, लपट रहे रस लोभी पतंग। राम नाम जप हिरदे माहे, नानक पात से ती घर जाहे। जिस वक्र को लैन तू आया, राम नाम संतन कर पाया। ताज अभिमान लिहो मन मोल, राम नाम हृदय में तोल। लाद के बसंत है संचाल, अवर त्याग बिख्या जंजाल। धन तन कहे सब कोए, मुख उजल हर दरगह सोए। एहे वो एहो वा पार विरला वा पार है, नानक ताकै सद बलहार है। चरण साध के धोए धोए पियो, अर्प साध को अपना जियो। साध की धूर करो इशनान, साध उपर जाइए कुरबान। साध सेवा बड़ भागी पाई है, साध संग हर कीर्तन गाई है। अनक बिघन के साधु राखै, हर गुण गाय अमृत रस चाखै। ओट गही संतै दर आया, सर्व सुख नानक तेह पाया। मेरे तक कौ जीवल नहार, भूखे को देवत आधार। सर्बिन धान जाति दृष्टि माहे, प्रभ लेखे का लहना पाहे। सब किश तिसका करने जोग, तिस बिन दूसर हुआ न होग। जप जन सदा सदा दिन रहनी, सब ती उच निर्मल ए करने। कर कृपा जिसको नाम दिया, नानक सो जन निर्मल थिया। जा कै मन गुर की प्रतीत, तिस जने आवै हर प्रभ चीत। भगत भगत सुनिए ते हुलोए, जा कै हृदय एको होए। सच करने सच ताकी रहत, सच हृदय सत मुख कहत। साची दृष्ट साचा आकार, सच वरतै साचा पासार। पार ब्रह्म जिन सच कर जाता, नानक सो जन सच समाता। सलोक रूप नरेख न रंग केशो, त्रह गुण ते प्रभ भिन्नो। तिसे बुझाए नानका जिस हो वैसो प्रसन्न। अष्टपदी अविनाशी प्रभ मन में राख, मानुख की तू प्रीत आग। तिसते परै नाही किछ कोए, सर्व निरंतर एको सोए। आपे बिना आपे दाना, गहर गंभीर विहीर सुजाना। पार ब्रह्म परमेश्वर गोबिंद, कृपा निधान दयाल पुरुषांद। सातरी की चरणे पाओ, नानक कै मन इहो नराओ। मनसा पूर्ण सरना जोग, जो कर पाया सोई होग। हरन परन जाका ने करफोर, तिसका मंत्र न जाने होर। आनंद रूप मंगल सद जाकै, सर्व थोक सुनिए घर ताकै। राज मैं राज योग मैं जोगी, तप मैं तपीसर ग्रस्त मैं भोगी। त्याए त्याए भगतै सुख पाया, नानक तिस पुरख का किन अंत न पाया। जाकी लीला की मित नाहे, सगल देव हारे अवगाहे। पिता का जन्म के जाने पूत, सगल परोए अपने सूत। सुमत ज्ञान तिहन जन दे, जन दास नाम ते आवै से। तेह गुण में जाको परमाए, जन्म मरै फिर आवै जाए। ऊच नीच तिसके असथान, जैसा जन आवै तैसा नानक जान। नाना रूप नाना जाके रंग, नाना भेक करै एक रंग। नाना विद कीनो विस्तार, प्रभ अविनाशी एक ओंकार। नाना चालित करे खिन माहे, पूर रहे ओ पूर्ण सब ठाए।
ਨਾਨਾ ਬਿਧ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਹਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਥਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੂਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤ ਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੁਕਰਣੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਉਹ ਦਾਤੇ ਦੁੱਖ ਕਾਟਣ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਵਟ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸਾਚੋ ਹੈ ਪੀ ਸਾਚੋ ਨਾਨਕ ਹੋਸੀ ਭੇ ਸਾਚੋ ਅਸ਼ਟਪਦੀ ਚਰਨ ਸਤ ਸਤ ਪ੍ਰਸੁਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਵਤਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਰ ਖੁ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੈ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਨ ਹਾਰ ਬਬੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਪਾਲਨ ਹਾਰਾ ਸੇਵਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਹਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢੱਕੈ ਆਪਣੇ ਸੇਵਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ ਨੇਕੀ ਕੀਰੀ ਮੈਂ ਕਲ ਰਾਖੈ ਭਾਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸਾਸਨ ਕਾਢ ਤੇ ਆਪ ਤਾਂ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਭਾਂਤ ਤਿਸਕੇ ਕਰਤ ਬਿਰਥੇ ਜਾਤ ਮਾਰੀ ਨ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਗਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏਹੋ ਮਨ ਤਨ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਕਿਸ ਕਿਸ਼ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪ ਤਾਨੇ ਮਨ ਧਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸੁਮਾਏ ਜੋ ਹੋਆ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਹੇ ਕਨ ਜਾਨੋ ਅਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਾਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਭਾਵ ਮਿਟਾਵੈ ਅਵਰ ਸਿਆਨਪ ਸਗਲੀ ਛਾਡ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੇ ਕ੍ਰੈ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨ ਜਨਾਵੈ ਹਰ ਹਰ ਨਾਮ ਹਿਰਦੈ ਸਦ ਤਿਹਾਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੀ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੇ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰੁ ਜਿਸਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨਮੈ ਪਾਰ ਬ੍ਰਹਮ ਏਕੈ ਆਪ ਨਹੀਂ ਕਛ ਭਰਮ ਸਹਿ ਸਿਆਣ ਪਲੈ ਨ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਪਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨ ਆਧਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਆਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਈ ਮਿਲਾਏ ਜੇ ਬਾਏ ਕੋ ਸਤ ਅਨੇਕ ਸਤਪੁਰਖ ਪੂਰਨ ਬਿਬੇਕ ਕਾਹੂ ਬੋਲ ਨਾ ਪਹੁਚਤ ਪ੍ਰਾਨੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੋ ਜਾ ਕੈ ਮਨ ਪ੍ਰਗਟੇ ਗੁਣ ਤਾਸ ਅਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਕਾਸ਼ੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਾਪਤ ਮਾਹੇ ਠਾਣ ਵਰਤਾਈ ਆਨੰਦ ਪਹਿਆ ਦੁਖ ਨਾਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਾਉ ਚੂਕਾ ਨਿਰਭਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਤਿਨ ਕਿਰਪਾ ਤਹਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਿਨ ਸਗਰੀ ਮੋਹੀ ਆਪਣੇ ਚਿਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਤੈ ਸੰਗ ਰਾਚ ਰਚਨਾ ਆਪਣੀ ਕਲ ਤਹਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਧ ਮੈਂ ਉਰਤਹਾਰੋ ਕਰਨ ਕਾਰਣ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਾਹੋ ਨਾਮ ਹਰ ਵਥ ਇਹੋ ਧਨ ਸੰਚਾ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਕੁੰਠ ਉਠ ਥਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬੰਸ਼ ਮੀਤ ਸੋ ਸੁਖ ਸਾਧੂ ਸੰਗ ਪਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕੋ ਪਾਵੀ ਰੋਗ ਮਿਲਨ ਰੋਗ ਨਾ ਜਾਏ ਰੋਗ ਮਿਟੈ ਹਰ ਅਵ ਖਦ ਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੋ ਦੋ ਹਰ ਕੈ ਨਾਏ ਦਹਿ ਦਿਸ ਧਾਵਤ ਆਵੈ ਠਾਏ ਤਾਂ ਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਘਰ ਜਾਏ ਬਸੈ ਅਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੁਖਾ ਚੋ ਕਾਚਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕੂ ਪਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੇ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨ ਸੋਤਮੀਤ ਕੁਟੰਬ ਅਰ ਬਨਤਾ ਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਬਿਸ ਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਅਸਵਾਰੀ ਝੂਠਾ ਡੰਬ ਝੂਠ ਪਾਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ
ਗੁਰ ਕੀ ਮਤ ਦੂਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੂ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਦ ਪਾਵਹੁ ਸਾਰ ਭੂਤ ਸਤ ਹਰ ਕੋ ਨਾਉ ਸਹਿ ਸੁਭਾਇ ਨਾਨਕ ਗੁਣ ਗਾਉ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹੋਮੈ ਬਿਖ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਤਨਾ ਹਰ ਪੂੰਜੀ ਸਾਂਚ ਕਰੋ ਵਿਵਹਾਰ ਇਹਾਂ ਸੁਖ ਦਰਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ।

ਅਪਾਰ ਬ੍ਰਹਮ ਮੇਰ ਸਰ ਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਪਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਣ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨਮ ਮਰਨ ਦੁਖ ਭ੍ਰਮ ਗਇਆ ਐਸ਼ ਪੁਨੀ ਸਰਧਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ ਗੁਰਪ੍ਰਸਾਦ ਕੋ ਬਿਰਲਾ ਲੱਖ ਹੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਹਾਇਆ ਸਾ ਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪਹੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੁਸੀ ਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੂਟਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਓ ਨੇਤਰੋਂ ਪੇਖ ਦਰ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਇਆਲ ਭਗਤ ਵਿਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਣ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸਰਣ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰ ਗੁਣ ਨਿਰ

तह कौन को मान कौन अभिमान। जय स्वरूप केवल जगदीश तह शल शिद्र लगत कहो कीस। जह ज्योत स्वरूपी ज्योत संग समावै तह किसै भूख कवन तृपतावै। करण करावन करने हार नानक करते का नाहि सुमार। जब अपनी शोभा आपन संग बनाई तब कवन माए बाप मित्र सोत पाई। जय सर्व कला पे प्रवीण तह वेदक देव कहा को चीन। जब आपन आप उर तहरै तो सगन आप सगन कहा बिचारै। जह आपन ऊच आपन आप नेरा तह कौन ठाकुर कौन कहिए चेरा। बिस्मन बिस्म रहे बिस्मात नानक अपनी गत जानो आप। जह अशल अशेद अभेद समाया ऊहा किसै व्यापत माया। आपस को आपे आदेश तेहो गुण का नाही प्रवेश। जह एक है एक एक भगवंता तह कौन अचिंत किस लागै चिंता। जह आपन आप आपतियारा तह कौन कथै कौन सुने हारा। बहु बेअंत ऊच ते ऊचा नानक आपस को आपे पहुचा। जह आप्रच्यो प्रपंच आकार तेहो गुण मै किनो विस्तार। पाप पुन तै पई कहावत को नरक को सुर्ग बंशावत। आल जल माया जंजाल होमे मोह परम पै पार। दुख सुख मान अपमान अनक प्रकार की ओ बख्यान। अपन खेल आप कर देखै खेल संकोचै पाओ नानक एकै। जह अवगत भगत तह आप जह पसरे पसार संत प्रताप। दुहु पाक का आपे तनी उनकी शोभा उनहु बनी। आपे खौत करे आनंद ज्यो जे आपे रस भोग निर्जोग। जिस भावै तिस आपन नाय लावै जिस भावै तिस खेल खिलावै। बेसुमार अथा अगंत अतुलै ज्यों बुलावो त्यों नानक दास बोलै। श्लोक जी जंत के ठाकुरा आपे वर्तन हार। नानक एको पसरिया दूजा कै दृष्टार। अष्टपदी आप कथा आप सुनने हार। आपे एक आप विस्थार जात सुभावे तां सृष्ट उपाय। अपने पाणे लै समाए तुम ते भिन्न नहीं किश होए। आपन सूत सब जगत परोए जाको प्रभ जीओ आप बुझाए। सच नाम सोई जन पाए सो समदर्शी तत का बेता। नानक सगल सृष्ट का जेता जी जंत्र सबका के हाथ। दीन दयाल अनाथ को नाथ जिस राखे तिस कोई न मारे। सो मुआ जिस मनो बिसारे तिस ताज अवर कहाँ को जाए। सब सिर एक निरंजन राए जी की जुगत जाके सब हाथ। अंतर बाहर जनो साथ गुण निधान बेअंत अपार। नानक दास दा बलहार पूरन पूर रहे दयाल। सब ऊपर हो वत किरपाल अपने कर्तव जाने आप। अंतर जामे रहे हो ब्याप प्रतपाल जी अन बहुपांत। जो जो रचियो सो तिसै तिहात। जिस पावै तिस लय मिलाए भगत करै हर के गुण गाए। मन अंतर विश्वास कर मान्या करन हार नानक एक जान्या। जन लागा हर एक नाहे तिसकी आसन वृथी जाए। सेवक कहो सेवा बनाई हुकम बूझ परम पद पाई। इस ते ऊपर नहीं विचार जाके मन बसया निरंकार। बंधन तोर पए निर्वैर आन दिन पूजे गुर के पैर। ए लोक सुखिए पर लोक सोहेले नानक हर प्रभ आपे मेले। साध संग मिल करो आनंद गुण गावह प्रभ परमानंद। राम नाम तत् करो विचार दुर्लभ दे का करो उधार। अमृत बचन हर के गुण गाओ प्राण तरन का इह सुआओ। आठ पहर प्रभे को नेरा मिटै अज्ञान बिन से अंधेरा। सुन उपदेश हृदय बसावहो मन इच्छे नानक फल पावहो। हलत पलत दोइले सुवार राम नाम अंतर उर तहार। पूरे गुर की पूरी दिखिया जिस मन बसत इस साच परिखिया। मन तन नाम जपहो लिबलाए दुख दर्द मन ते पाओ जाए। सच व्यापार करो व्यापारी दरगा निभाए कीप तुम्हारी। एका टेक रखो मन माहे नानक बहुर न आवे जाए।
ਤਿਸ ਤੇ ਦੂਰ ਕਹਾਂ ਕੂ ਜਾਏ, ਉਭਰੈ ਰੱਖ ਨਹਾਰ ਤਿਹਾਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰੱਖੈ ਤਿਸ ਨਾ ਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ, ਸਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੇ ਅੰਮ੍ਰਿਤ ਜਾਕੀ ਦ੍ਰਿਸ਼ਟ, ਦਰਸ਼ਨ ਪੇਖਤ ਉਧਰਤ ਸ੍ਰਿਸ਼ਟ, ਚਰਨ ਕਮਲ ਜਾਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਤਿਨਿਹਾਲ, ਤਾਕੇ ਨਿਕਟ ਨ ਆਵਤ ਕਾਲ, ਅਮਰ ਪਹੇ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ, ਨਾਉ ਇਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਦਾ ਬਿਸਰਾਮ, ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਾਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਡ ਦਹਿ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ, ਵੇਦ ਪੁਰਾਨ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਿਅਤਰ ਮੈਂ ਏਕ ਬਾਣੀ, ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬ ਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਣਿਆ ਮੂਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਵੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੇ ਸਭ ਧਰਮ, ਸੰਤ ਜਨਾ ਸੁਨੇ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਹਰ ਪੀਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਬਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅਨਿਕ ਕਲਾ ਲਖੀ ਨਾ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਖਨਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ, ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕਿਨੀ ਮਾਇਆ, ਸਭ ਕੈ ਮਦ ਅਲਿਪਤੋ ਰਹਿ, ਜੋ ਕਿਛ ਕਹਿਣਾ ਸੋ ਆਪੇ ਕਹੈ, ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਾਂ ਲਏ ਸਮਾਏ, ਇਸ ਤੇ ਹੋਏ ਸੁਨਾਹੀ ਬੁਰਾ, ਉਰਾ ਕਹੋ ਕਿਨੈ ਕਸ਼ ਕਰਾ, ਆਪ ਭਲਾ ਕਰਤੂਤ ਆਤਮੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ, ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾਇ ਹੈ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ।

ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ।

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ

ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੀ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੋਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ

ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਕਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨਾ ਸਕੈ ਕਾਲ, ਨਾਨਕ ਭਗਤਾ ਸੁਧਾ ਵਿਗਾਲ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸ ਸਿਮ੍ਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ

ਸੁਣੇ ਅੰਧੇ ਪਾਵਹਿ ਰਾਹੁ, ਸੁਣੇ ਹਾਥ ਹੋਵੈ ਸੁਗਾਹੁ, ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ।

ਕਾਰ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿ ਫਰਮਾਏ ਤਿਵ ਤੇ ਪਾਹੇ, ਜੇ ਤਾ ਕੀਤਾ ਤੇ ਤਾ ਨਾਉ, ਵਿਣ ਨਾਵੈ ਨਾਹੀ ਕੋਤਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੁਖੇਹੇ, ਮੂਤ ਪਲਿਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਉੱਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾਹੂ, ਆਪੇ ਬੀਜ ਆਪੇ ਹੀ ਖਾਹੂ, ਨਾਨਕ ਹੁਕਮੀ ਆਪ ਹੋ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲਨਾਉ, ਸਭ ਗੁਣ ਤੇਰੇ ਮੈਂ ਨਾਹੀ ਹੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਨ ਸਦਾ ਮਨਚਾਉ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੁ ਕਵਣ, ਜਿਤ ਹੋਵਾ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ, ਤਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹੁ ਨਾ ਕੋਈ, ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰਿਆ ਕਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਤੂੰ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਖਾ ਹੋਵੈ, ਨਾਨਕ ਜੀ ਕੋ ਆਪੋ ਜਾਣੈ, ਅੱਗੇ ਗਿਆ ਨ ਸੋਹੈ। ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ, ਕੂੜ ਕੂੜਕ ਭਾਲ ਥੱਕੇ, ਵੇਦ ਕਹਿ ਨਿਕਵਾਤ, ਸਹਿਸ ਅਠਾਰਹਿ ਕਹਿਣਕ ਤੇ ਵਾਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲਿਖਿਆ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੇ, ਤੀ ਸੁਰਤ ਨਾ ਪਾਈਐ, ਨਦੀਆਂ ਅਤੈ ਵਾਹ, ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰਹਿ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ, ਅੰਤ ਨਾ

ਤਾਂ ਕਿ ਅੰਤ ਨ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾ ਹੋਏ। ਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਉ ਜਾਣੈ ਸੋਏ। ਜੇ ਵੜਾ ਆਪ ਜਾਣੈ ਆਪ ਆਪੋ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗੈ ਜੂਦ ਅਪਾਰ, ਕਿਤੇ ਆ ਗਣਤ ਨਹੀਂ ਵਿਚਾਰ। ਕਿਤੇ ਕੱਪ ਟੁੱਟੈ ਬੇਕਾਰ, ਕਿਤੇ ਲੈ ਲੈ ਮੁੱਕਰ ਪਾਹੇ। ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੁੱਖ ਸਦ ਮਾਰ। ਇਹ ਪੈਦਾ ਤੇਰੀ ਦਾਤਾਰ, ਬੰਦ ਕਲਾਸੀ ਭਾਣੈ ਹੋਏ। ਹੋਰ ਆਖ ਨ ਸਕੈ ਕੋਏ, ਜੇ ਕੋ ਖਾਏ ਕੇ ਆਖਣ ਪਾਏ। ਉਹ ਜਾਣੈ ਜਿੱਤੀਆਂ ਮੂੰਹ ਖਾਏ, ਆਪੇ ਜਾਣੈ ਆਪੇ ਦੇ। ਆਖੈ ਸੇ ਪੇਕੇ ਕੇ, ਜਿਸਨੂੰ ਬਖਸੇ ਸਿਫਸਾ ਲਾਹਾ। ਨਾਨਕ ਪਾਤਸ਼ਾਹੀ ਪਾਤਸ਼ਾਹੋ, ਅਮੁੱਲ ਗੁਣ ਅਮੁੱਲ ਵਾਪਾਰ। ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ। ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ। ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸੀਸ ਅਮੁੱਲ ਨਿਸ਼ਾਨ। ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲ ਅਮੁੱਲ ਆਖਿਆ ਨਾ ਜਾਏ। ਆਖ ਆਖ ਰਹੇ ਲਿਵਲਾਏ, ਆਖਹਿ ਵੇਦ ਪਾਠ ਪੁਰਾਣ। ਆਖਹਿ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ। ਆਖੇ ਗੋਪੀ ਤੈ ਗੋਵਿੰਦ, ਆਖੇ ਈਸਰ ਆਖੇ ਸਿੱਧ। ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ। ਆਖੇ ਸੁਰ ਨਰ ਮੁਨ ਜਨ ਸੇਵ, ਕੀਤੇ ਆਖੇ ਆਖਣ ਪਾਹੇ। ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ। ਤਾਕ ਨ ਸਕਹਿ ਕੇਈ ਕੇ, ਜੀਵੜ ਭਾਵੈ ਤੇਵੜ ਹੋਏ। ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ। ਤਾ ਲਿਖੀਐ ਸਿਰ ਗਾਵਾ ਰਾਂਗਾ ਵਾਰ, ਸੋ ਦਰ ਕੇ ਹਾ ਸੋ ਘਰ ਕੇ ਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਨਾਦਨ ਇਕ ਅਸੰਖਾ, ਕਿਤੇ ਵਾਵਣ ਹਾਰੇ। ਕਿਤੇ ਰਾਗ ਭਰੀ ਸਿਓ ਕਹੀਐਨ, ਕਿਤੇ ਗਾਵਣ ਹਾਰੇ। ਗਾਵੈ ਤੁਹਾਨੂੰ ਪੌਣ ਪਾਣੀ ਬੈ ਸੁੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸੁਆਰੇ। ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਫਰਾਰੇ। ਗਾਵਣ ਪੰਡਿਤ ਪੜ੍ਹਨ ਰਖੀ ਸਰ, ਯੁਗ ਯੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਣ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ। ਗਾਵਹਿ ਜੋਤ ਮਹਾਂਬਲ ਸੂਰਾ, ਗਾਵਹਿ ਕਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ, ਤੇਰੇ ਭਗਤ ਰਸਾਲੇ। ਹੋਰ ਕਿਤੇ ਗਾਵਣ ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਪਿਓ ਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੁ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸ਼ਰਮ ਪਾ ਝੋਲੀ, ਧਿਆਨ ਕੀ ਕਰੈ ਵਿਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਵਾਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗਜੀਤ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਇੱਕੋ ਵੇਸ਼, ਭੁਗਤ ਗਿਆਨ ਦਇਆ ਭੰਡਾਰਨ। ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ। ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰ ਚਲਾਵਹਿ। ਲੇਖੇ ਆਵਹਿ ਭਾਗ, ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ਼। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਿਡਾਨ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ। ਜੂ ਜੂ ਇੱਕੋ ਵੇ, ਸਾਸਣ ਲੋਏ ਲੋਏ ਭੰਡਾਰ। ਜੋ ਕੁਛ ਪਾਇਆ ਸੋ ਇੱਕ ਵਾਰ, ਕਰ ਕਰ ਵੇਖੈ

ਗਉ ਲਖ ਹੋਵੇ ਲਖ ਹੋਵੇ ਲਖ ਵੀਸ਼ ਲਖ ਲਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏ ਤਰਾਹੇ ਪਤ ਪਵੜੀਆਂ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਰ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਕੰਡ ਕਾਇਹੋ ਧਰਮ ਗਿਆਨ ਕੰਡ ਕਾਇਆ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਤ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ ਕੋ ਕਥੈ ਤੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜੀ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਐਹਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ

ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਦ ਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤੇ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ

ਅਭੰਗੰ ਬੇਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ। ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੁਗ ਜਤੀਕੇ। ਸੂਰ ਸੁਰਾਰਦਨ ਸ਼ੁੱਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਮਾਤਿਮ ਤੰਗ ਜਰੇ ਜਰ ਸੰਗ, ਅਨੂਪੋ ਤੰਗ ਸੁਰੰਗ ਸਵਾਰੇ। ਕੋਟ ਤੁਰੰਗ ਕੁਰੰਗ ਸਿਕੂਦਤ, ਪੌਣ ਕੇ ਗੌਣ ਕੁਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ, ਬਿਦ ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭਏ ਤੋ ਕਹਾ ਭੈ ਭੂਪ, ਤੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਗਵਾਨ ਕੇ ਭੂਪਤ, ਕੌਣ ਗਨੈ ਨਹੀਂ ਜਾਤ ਵਿਚਾਰੇ। ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ, ਸੁਸੰਜਮ ਨੇਮ ਅਨੇਕ ਵਿਸਿੱਖ ਹੈ। ਵੇਦ ਪੁਰਾਣ ਕਤੇਵ ਕੁਰਾਨ, ਜ਼ਮੀਨ ਜ਼ਮਾਨ ਸੁਬਾਨ ਕੇ ਭੇਖੈ। ਪੌਣ ਆਹਾਰ ਜਤੀ ਜਤਾਰ, ਸੁਭੈ ਸੁਵਿਚਾਰ ਹਜ਼ਾਰ ਕੇ ਦਿੱਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰੱਤੀ ਬਿਨ ਏਕ ਨ ਲਿਖੈ। ਸ਼ੁੱਧ ਸਿਪਾਹ ਦੁਰੰਤ ਦੁਬਾਹ, ਸੁਸਾ ਸੁਨਾ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਵਤ ਪੰਖ ਹਲੇ ਨ ਹਲੈਂਗੇ। ਤੂਰ ਅਰੀਨ ਮਰੂਰ ਮੁਵਾਸਨ, ਮਾਤਿਮ ਤੰਗਨ ਮਾਨ ਮਿਲੈਂਗੇ। ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਬੜੇ ਵਰਿਆਰ, ਅਵਚਾਰ ਅਹਿਸਾਰ ਕੀ ਧਾਰ ਪਛਈਆ। ਤੋਰਤ ਦੇਸ਼ ਮਲਿੰਦ ਮੁਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਗਾੜੇ ਗੜਾਨ ਕੇ ਤੋੜਨ ਹਰ ਸੋ, ਬਾਤਨ ਹੀ ਚਿਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੁ ਏਕ ਦਿਵਈਆ। ਦਾਨਵ ਦੇਵ ਪਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਤਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁਨ ਪ੍ਰਤਾਪਨ ਬਾੜ ਜੈਤ ਧੁਨ, ਪਾਪਨ ਕੇਵੋ ਪੁੰਜ ਕਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ, ਜਗ ਸਤਰ ਸਵੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਿਰਾਤਕ, ਜੋ ਤਰਲੋਕ ਕੋ ਰਾਜ ਕਰੈਂਗੇ। ਕੋਟ ਇਸਨਾਨ ਗਜਾਤਿਕ ਦਾਨ, ਅਨੇਕ ਸਵੰਬਰ ਸਾਜ ਵਰੈਂਗੇ। ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ, ਅੰਤ ਪਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀਪਤ ਕੇ ਪ੍ਰਸਹਿ ਭਗਤੇ, ਨਰ ਫੇਰ ਨ ਦੇਹ ਧਰੈਂਗੇ। ਕਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੋ ਭਗਤਿਆਨ ਲਗਾਇਓ। ਨਾਥ ਫਿਰਿਓ ਲਿਏ ਸਾਧ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕਿਉ ਬਖਿਆਨ ਸੁ ਬੈਠ ਕੈ, ਐਸੇ ਹੀ ਐਸੇ ਸੁਬੈਸ ਬਿਤਾਯੋ। ਸਾਚ ਕਹੂੰ ਸੁਨ ਲਿਓ ਸਬੈ, ਜਿਨ ਪ੍ਰੇਮ ਕੀ ਤਿਨ ਹੀ ਪ੍ਰਪਾਯੋ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਯੋ। ਕਾਹੂ ਲਖਿਓ ਹਰ ਵਾਚੀ ਦਿਸ਼ਾ ਮਹਿ, ਕਾਹੂ ਪਛਾ ਕੋ ਸੀਸ ਨਿਵਾਯੋ। ਕੋ ਬਤਾਨ ਕੋ ਪੂਜਿਤ ਹੈ, ਪਸ ਕੋ ਮਿਰਤਾਨ ਕੋ ਪੂਜਨ ਧਾਯੋ। ਪੂਰ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨ ਪਾਯੋ। ਕੋ ਬਤਾਨ ਕੋ ਪੂਜਿਤ ਹੈ।

ਹੋਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਬੈ ਤੁਮ ਕਾਬੂ, ਆਪ ਹਾਦੈ ਮੋਹਿ ਬਚਾਵੋ। ਸੁਖੀ ਬਸੈ ਮੂਰ ਉਪਰ ਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੂਰਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਆਸ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਚਾਟ ਕੋਈ ਅਵਰ ਨ ਧਿਆਉ, ਜੋ ਬਰਚਾਉ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਜੈ ਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਝ ਜੂ ਕਰਿਓ ਰੱਛਾ। ਰਾਗ ਲਿਓ ਮੋਹਿ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ। ਦੀਨ ਬੰਦੁਸ਼ਟਨ ਕੇ ਹੰਤਾ ਤੁਮ ਹੋ, ਪੁਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਣ ਪੁਜਾਇਓ। ਆਦੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਕਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸ਼ਿਵ ਕਣ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਚੀਟੀ ਤੇ ਕੁੰਚਰ ਸਥੂਲਾ, ਸਾਪਰ ਕਿਰਪਾ ਦ੍ਰਿਸ਼ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀਏ। ਕੇ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦਕਰਕ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ। ਜਬ ਆਕਰਕ ਕਰ ਤੋ ਕਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝ ਵਿਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰਾਲਮ। ਨਿਰੰਕਾਰ ਨਿਰਭਕਾਰ ਨਿਰਲੰਭੂ, ਆਦ ਨੀਲ ਅਨਾਦ ਅਸੰਭੂ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾਕੋ ਕਰਪਾ ਹਨ ਅਨੁਮਾਨਤ, ਮਾਂ ਮੂੜ ਕਛ ਭੇਦ ਨਾ ਜਾਣਤ। ਮਾਂ ਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੁਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਵਿਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਇਉ ਰਾਵ ਕੈ ਕੂਪਾ। ਅੰਡ ਜੇ ਰਚੇਤ ਜਕੀਨੀ, ਉਤ ਭੁਜ ਕਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭੈ ਸੰਕਰੇ ਕੈਟਾ। ਸਿਗਰੀ ਸ੍ਰਿਸ਼ਟ ਦਿਖਾਏ ਅਛੰ ਭਵ, ਆਦ ਜੁਗਾ ਸਰੂਪ ਸੋਯਮ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਘਰੋ। ਦੁਸ਼ਟ ਜਿਤੇ ਉਤਵਤ ਉਤਪਾਤਾ, ਸਕਲ ਮਲੇਸ਼ ਕਰੋ ਰਨਕਾਤਾ। ਜੇ ਅਸ ਤੁ ਤਵ ਜੇ ਅਸ ਤੁਜ ਤਵ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖ ਤਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਵਟਾਰੇ। ਜੋ ਕਲ ਕੋ ਇਕ ਵਾਰ ਤਿਆ ਹੈ, ਤਾ ਕੇ ਕਾਲ ਨਿਕਟ ਨਹਿ ਐ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਰਹਿ ਤਤਕਾਲਾ। ਕਿਰਪਾ ਦ੍ਰਿਸ਼ ਸੰਜਾ ਹੈ ਨਿਹਰਿ ਹੋ, ਤਾ ਕੇ ਤਾਪ ਤਨਕ ਮੈਂ ਹਰਿ ਹੋ। ਰਿੱਧ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਚਾਚਵ ਸਕੈ ਨ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਵਾਸਤੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰ ਦੁਸ਼ ਦੁਖ ਤੇ ਰਹਾ। ਕੜਗ ਕੇ ਤੁਮੈ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ। ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖ ਇਨ ਕੋ ਛੈ ਕਰਤਾ। ਸ੍ਰੀ ਅਸਤੋਜਾ ਭਾਈ ਦਇਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ। ਅੜਿਲ ਸੁਨੈ ਗੁੰਗ ਜੋ ਯਾਹਿ, ਸੁਰਸ ਨ ਪਾਵਈ। ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ। ਦੁਖ ਦਰਦ ਭਉ ਨਿਕਟਨਾ, ਤਿਨ ਨਰ ਕੇ ਰਹਿ। ਹੋ ਜੋ ਯਾਕੀ ਇਕ ਵਾਰ, ਚੌਪਈ ਕੋ ਕਹਿ ਚੌਪਈ। ਸੰਬਤ ਸਤਰੈ ਸਹਿਸ ਪਨੀ ਜੈ ਹਰ ਸਹਿਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ ਮਨ

ਕਾ ਆਨੰਦ ਹੋਆ, ਸਤ ਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਰੂਪ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਰ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸਦੇ

ਘਰ ਤੀਰੈ ਸਾਚਾ ਨਾਮ ਮੇਰਾ ਆਧਾਰੁ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾਉ ਜਿਸ ਦੀਆਂ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਚ ਸਬਦ ਤਿਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਵਾ ਸਮਰਥ ਕੋਈ ਨਾਹੀ ਕਿਰਪਾ ਕਰਬਨ ਵਾਰੀਆ ਏ ਸੁਨੋ ਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀ ਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸੁਧਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੀ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੂਹ ਟੁੱਟਾ ਤਿਨ ਕਾ ਸ਼ਬਦ ਸੱਚੈ ਸੁਵਾਰਿਆ ਕਹਿ ਨਾਨਕ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੋਈ ਜਿਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰ ਹੈ ਦਾਹ ਦਿਸ ਇੱਕ ਨਾਮ ਲਾਗ ਸੁਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਹੋ ਸੰਤ ਪਿਆਰੇ ਉਹ ਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨਿਆ ਪਾਇਆ ਹੁਕਮ ਮੰਨਿਓ ਗੁਰੂ ਕੇ ਰਾਗਾ ਉਹ ਸੱਚੀ ਬਾਣੀ ਕਹਿ ਨਾਨਕ ਸੁਣਹੋ ਸੰਤਹੁ ਕਥਿਹੋ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਚ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਜਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਾਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈ ਐਸਾ ਕਮੂਲੇ ਨਾ ਕੀਚੈ ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗੰਮ ਗੁਚਰਾ ਤਿਰੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋਆ ਕੁਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਤੂੰ ਪਾਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੈ ਚੱਲਹਿ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿੰਨਾ ਲਾਹੀ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵੇ ਇਹੋ ਸੋਹੇਲਾ ਸਭ ਸੁਹਾਵਾ ਸਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨ ਪਾਇਆ ਕਹਿ ਨਾਨਕ ਸਭ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੁਪ ਸੰਗ ਸੁਭਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸੈ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੋ ਹਰ ਸਿਉਂ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵ ਜਾਏ ਜੀ ਹੋ ਮੈਲੇ ਬਾਰਹੂ ਨਿਰਮਲ ਬਾਰਹੂ ਨਿਰਮਲ ਜੀ ਹੋ ਤਾਂ ਮੈਲੇ ਤਿਨੀ ਜਨਮ ਜੂਵੈ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਤਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਹੈ ਜਿਉਂ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾ ਗਈ ਤਿਨ ਜਨਮ ਜੂਵੈ ਹਾਰਿਆ ਜੀ ਹੋ ਨਿਰਮਲ ਬਾਹੋ ਨਿਰਮਲ ਬਾਹੋ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸਮਾਣੀ
ਜਨਮ ਰਤਨ ਜਿਨਿ ਖਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਹੋ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆ ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਵਰਨਾ ਜਾਣੈ ਕੋਏ। ਕਹਿ ਨਾਨਕ ਸੁਨਹੁ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੁਰਥੈ ਕੋਈ ਪੁੱਛੋ ਬਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅੰਸੁਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰ ਵਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ। ਸਭ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਉ। ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਈ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ। ਸਿਵ ਸਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮਰਤਾਏ। ਹੁਕਮਰਤਾਇਆ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਵਾਪ ਕਰੇ ਸੋ ਹੋਵੇ ਕਿਸਿਉ ਨਿਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ। ਤੇ ਗੁਣੀ ਸੰਸਾਰ ਭਰਮ ਸੁੱਤਾ ਸੁਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੀ ਜਿਨ ਹਰ ਮਨ ਵਸਿਆ ਬੁੱਲ ਹੈ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਲ ਵਿਲਾਗੈ ਜਾਗਤ ਰਹਿਣ ਵਿਹਾਣੀ। ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ। ਮਨੋ ਕਿਉਂ ਵਿਸਾਰੀ ਹੈ ਵਿੜਦਾਤਾ ਜਗਨ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਉਂ ਪੋਹੇ ਨਾ ਸਕੀ ਜਿਸ ਨੂੰ ਆਪਣੇ ਲਈ ਬੁਲਾਵੇ ਆਪਣੇ ਲਈ ਵਾਪੇ ਲਾਏ। ਗੁਰਮੁਖ ਸੁਦਾ ਸੰਭਾਲੀ ਹੈ ਕਹਿ ਨਾਨਕ ਵਿੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਇਆ ਗਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੇ ਮਾਇਆ ਜਿੱਥਰ ਵਿਸਰੈ ਮੂਪ ਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਇਆ। ਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀ ਹੈ ਵਿੱਚੋ ਆਪ ਜਾਏ। ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਰਾਸ ਮੇਰੀ ਮਨ ਵਣ ਜਾ ਰਾ ਹਰ ਆਸ ਮੇਰੀ ਮਨ ਵਣ ਜਾ ਰਾ ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਓ ਜੀਹੋ ਲਾਹ ਖਟਿਓ ਦਿਹਾੜੀ। ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ। ਕਹਿ ਨਾਨਕ ਹਰਾਸ ਮੇਰੀ ਮਨ ਹੋਆ ਵਣਜਾਰਾ। ਹੀ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਕਿੱਤੈ ਚਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ ਹਰ ਰਸ ਬਾਹੁੜ ਨਾ ਤ੍ਰਿਸ਼ਨਾ ਲੱਗ ਗਏ ਆਏ। ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸੇ ਆਏ। ਕਹਿ ਨਾਨਕ ਹੋਰ ਅਨ ਰਸ ਅਵੀਸਰੇ ਜਾ ਹਰ ਵਸੈ ਮਨ ਆਈ। ਸ੍ਰੀ ਰਾਮ ਮੇਰੇ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਇੰਜਿਉ ਪਾਏ ਜਗ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ। ਮਨਚਾਓ ਭਇਆ ਪ੍ਰਭਾਗਮ ਸੁਣਿਆ। ਹਰ ਮੰਗਲ ਗਾਓ ਸਖੀ ਗੁਰ ਮੰਦਰ ਬਣਿਆ। ਹਰ ਗਾਓ ਮੰਗਲ ਲਿਤ ਸਖੀਏ ਸੋਗ ਦੁੱਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ। ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋ ਗੋਏ। ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ। ਇਹ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ। ਹਰ ਬਿਨਵਰ ਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
योगे संसार तुम देख दे हर का रूप है हर रूप नगरी आया गुरु प्रसादी बुझिया जा वेखा हर कह हर बिन वरना कोई कह नानक नित रंद से सतगुर मिले दिव दृष्ट होई ए श्रवण हो मेरे हो साचै सुनने नु पठाए साचै सुनने नु पठाए स्त्री लाए सुनहु सतबाणी जित सुनी मंथन हरिया हुआ रसना रसमानी सचल कविडानी ताकी गत कही न जाए कह नानक अमृत नाम सुनहो पवित्र हो वो साचै सुनने नु पठाए हार जियो गुफंद रखै वाजा पुन वजाया वजाया वाजा पाउन नौ द्वार प्रगट किए दसवां गुप्त रखाया गुरुद्वार लाए भावनिक न दसवां द्वार दिखाया तह अनेक रूप नव नव निध तिस दांत न जाई पाया कह नानक हर प्यार है जियो गुफा अंदर रख कह वाजा पवन वजाया इहो साचा सोहिला सच है घर गावहु गावहु ता सोहिला घर सच है जिथे सदा सच त्या वही सचू त्या वही जा तुद भावे गुरमुख जिना बुझा वही इहो सत सब

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਭਾਵਨਾ ਚਾਓ ਬਖਸ਼ਿਸ਼ ਕਰਕੇ ਨਵਾਜਦੇ ਰਹਿਣਾ ਗਰੀਬ ਨਵਾਜ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੇ ਲਈ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਦਾ ਤਤਪਰ ਰੱਖਣਾ ਸਤਿਗੁਰੂ ਜੀਓ ਰਹਿਮਤਾਂ ਕਰਨੀਆਂ ਆਪਣੇ ਟਹਿਲੀਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਅਦਬ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਗਰੀਬ ਨਵਾਜ਼ ਸਮੂਹ ਸੰਗਤਾਂ ਵੱਲੋਂ।

ਗੁਰੂ ਵਾਹਿਗੁਰੂ ਜਪੇ, ਕਿਰਪਾ ਕਰੋ, ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਨਵਾਜੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ

ਆਸਾ ਹੈ, ਕੁਦਰਤ ਸੁਣਾ ਹੈ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਵ ਆਕਾਰ, ਕੁਦਰਤ ਪੇਤ ਪ੍ਰਾਣ ਕਤੇਬਾਂ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੇ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਅਪਮਾਨ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਨੂੰ ਕਾਦਰ।

0: ਲਭ ਪਾਪ ਦੁਇ ਰਾਜਾ ਮਹਿਤਾ ਕੂੜ ਹੋਵਾ ਸਿਕਦਾਰ ਕਾਮਨੇਵ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ ਅੰਧੀ ਰਹੀਤ ਗਿਆਨ ਵਿਹੂਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਤ ਸੰਜੈ ਕਰੇ ਪਿਆਰ ਧਰਮੀ ਧਰਮ ਕਰੇ ਗਾਵਾ ਵੈ ਮੰਗੇ ਮੋਖ ਦੁਆਰ ਜਤੀ ਸਦਾ ਵੈ ਜੁਗਤ ਨ ਜਾਣੇ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ
1: ਸੋਜ ਗਨਾਨ ਕਾ ਸੱਚਾ ਵਿਖੇ ਸੋਏ ਸਭ ਨੇ ਛਾਲਾਂ ਮਾਰੀਆਂ ਕਰਤਾ ਕਰੀ ਸੋਏ ਅੱਗੇ ਜਾਤ ਨਾ ਜੋ ਤਾਂ ਜੋਰ ਅੱਗੇ ਜੀਓ ਨਵੇ ਜਿਨਕੀ ਲੈ ਕੇ ਪਤ ਪਵੇ ਚੰਗੇ ਸੇ ਕੇ ਪੌੜ ਤੁਰ ਕਰਮ ਜਨਾ ਕੁਤ ਪਾਇਆ।

ਬੰਜੋਰ ਛਲੀ ਚੰਦਰਾ ਉਲਕਾਨ ਕ੍ਰਿਸ਼ਨ ਜਾਦਮ ਭਾਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਕੀਆ ਕਲ ਮੈਂ ਬੇਦ ਸਰਬਣ ਹੂਆ ਨਾਮ ਖੁਦਾਈ ਅਲਹ ਪਿਆ ਨੀਲ ਬਸਤਰਲੇ ਕੱਪੜੇ ਪਹਿਰੇ ਤੁਰ ਪਠਾਣੀਆਂ ਵੱਲ

0: ਕੁਸਦੇ ਜਾਏ ਮਹੱਲਾ ਪਹਿਲਾ
1: ਸੰਧਿਆ ਬਾਦੰ ਸਿਲ ਪੂਜ ਸਬਗਲ ਸਮਾਧੰ ਝੂਠ ਬੂਕਣ ਸਾਰਨ ਤ੍ਰੈਪਾਲ ਤਿਹਾਲ ਵਿਚਾਰਨ ਗਲ ਮਾਲਾ ਤਿਲਕ ਲਲਾਟੰਗ ਦੋਏ ਧੋਤੀ ਬਸਤਰ ਕਪਾਟੰਗ ਜੇ ਜਾਣਸ ਬਰਮੰਗ ਕਰਮੰਗ ਸਭ

ਚਾਹੇ ਮੰਨੇ ਪਤੂ ਜੈ ਸਾਲਾਹੀ ਸਚ ਸੂਤ ਤਰਗੇ ਅੰਦਰ ਪਾਈਏ ਤਗਣਾ ਤੂੜ ਸੂਤ ਮਹੱਲਾ ਪਹਿਲਾ ਤਗਣਾ ਇੰਦਰੀ ਤਗਣਾ ਨਾਰੀ ਭਲਕੇ ਥੁੱਕ ਪਵਨੇ ਦਾੜੀ ਤਗਣਾ ਪੈਰੀ ਤਗਣਾ ਹੱਥੀ ਤਗਣਾ ਜੇਵਾ ਤਗਣਾ ਅੱਖੀ

ਰਹੇ ਹੋ ਗੁਰੂ ਕੀ ਸਾਜਣੀ ਬਾਜੀ ਪਰਮ ਪਿਆਰੀ ਸਾਧ ਸੰਗਤ ਪਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜਣੇ ਸ਼ਰਧਾ ਭਾਵ ਆਨੰਦ ਨਾਲ ਸਰਵਨ ਕੀਤਾ ਹੈ। ਆਉਣ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲਿਆਂ ਪਾਸੋਂ ਪਾਵਨ ਪਵਿੱਤਰ ਮੁੱਖ ਭਾਗ ਦੀ ਕਥਾ ਅਤੇ ਇਤਿਹਾਸਕ ਵਿਚਾਰਨ ਸਰਵਨ ਕਰੀ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਾਂਗਦ ਅੰਗ ਸੰਗ ਭਯੋ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿਹੀ ਕਾਸ਼ ਕਹੀ ਨਾ ਜਾਈ।

आहिनस सहज सुपहाए दर्शन परसिय गुरु का जन्म मरण दुख जाए हो।

ਸਾਰੀ ਸੰਗਤ ਮਾਈ ਭਾਈ ਗੁਰਸਿੱਖ ਬਹੁਤ ਹੀ ਪਿਆਰ ਵਿੱਚ ਗੁਰੂ ਦਰਬਾਰ ਵਿੱਚ ਸੱਜ ਬੈਠੇ ਹੋ। ਆਓ ਬਹੁਤ ਹੀ ਪਿਆਰ ਸਹਿਤ ਗੁਰੂ ਫਤਿਹ ਨਾਲ ਸਾਂਝ ਪਾਓ, ਰਸਨਾ ਦੁਆਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ ਜੁਗ ਹੋ ਜੁਗ ਅਟਲ ਆਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਸਵਾਰੀ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲ ਸਾਰ, ਧਨ ਸੋ ਦਿਨਸ ਸੰਜੋਗੜਾ ਜਿਤ ਡੱਠਾ ਗੁਰ ਦਰਸਾਰ। ਉਹ ਘੜੀਆਂ, ਉਹ ਸਮਾਂ ਟਾਈਮ ਜਿਹੜਾ ਸਫਲ ਹੈ, ਸਫਲ ਹੈ, ਸਫਲ ਹੈ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ, ਉਹ ਮਹੂਰਤ ਵੀ ਸਫਲ ਇਹ ਨੇ ਜਿਸ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਨੇ ਦੀਦਾਰ ਪ੍ਰਾਪਤ ਹੋਏ ਨੇ। ਰੁੱਤ ਸੁਹਾਵੀ ਨਾਨਕਾ ਜਿਤ ਪ੍ਰਭ ਆਵੇ ਚਿਤ, ਜਿਤ ਦਿਨ ਬਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਇਹ ਮੈਂ ਪ੍ਰਮਾਣ ਤੁਹਾਡੇ ਨਾਲ ਤਦੋਂ ਸਾਂਝੇ ਕੀਤੇ ਨੇ ਅੱਜ ਜਿਹੜਾ ਹੈ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਉਹ ਘੜੀਆਂ ਸਫਲੀਆਂ ਨੇ ਜਿਸ ਵੇਲੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀ ਦਾਤ ਪ੍ਰਾਪਤ ਹੁੰਦੀ ਹੈ। ਤੁਸੀਂ ਜਿੰਨੇ ਪਿਆਰੇ ਗੁਰਸਿੱਖ ਬੈਠੇ ਹੋ, ਤੁਹਾਡੇ ਵਿੱਚੋਂ ਬਹੁਤੇ ਗੁਰਸਿੱਖ ਨੇਮੀ ਪ੍ਰੇਮੀ ਨੇ ਜਿਹੜੇ ਦੋ ਟਾਈਮ ਵੀ ਹਾਜ਼ਰੀ ਭਰਦੇ ਨੇ, ਕਈ ਉਹ ਵੀ ਨੇ ਜਿਹੜੇ ਇੱਕ ਟਾਈਮ ਹਾਜ਼ਰੀ ਭਰਦੇ ਨੇ, ਕਈ ਉਹ ਵੀ ਨੇ ਜਿਹੜੇ ਐਤਵਾਰ ਵਾਲੇ ਦਿਨ ਹਾਜ਼ਰੀ ਭਰਦੇ ਨੇ। ਅੱਜ ਤੁਹਾਡੇ ਵਿੱਚ ਉਹ ਵੀ ਬੈਠੇ ਨੇ ਜਾਂ ਦੂਰ ਦਰੇਡੇ ਘਰਾਂ ਵਿੱਚ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਨੇ, ਜਿਹੜੇ ਕਹਿੰਦੇ ਜੀ ਵੀ ਸੰਗਰਾਂਦ ਵਾਲੇ ਦਿਨ ਤੇ ਗੁਰਦੁਆਰਾ ਸਾਹਿਬ ਭਾਈ ਚਲੇ ਜਾਣਾ ਚਾਹੀਦਾ, ਜੇ ਬਾਕੀ ਦਿਨ ਨਹੀਂ ਗਏ ਤਾਂ ਸੰਗਰਾਂਦ ਵਾਲੇ ਦਿਨ ਹੀ ਕਿਸੇ ਨਾ ਕਿਸੇ ਢੰਗ ਦੇ ਨਾਲ ਜੀਵਨ ਨੂੰ ਸਫਲ ਕਰਨ ਵਾਸਤੇ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਤਾਂ ਜਿਸ ਵੇਲੇ ਆਰੰਭ ਦੇ ਬੋਲ ਆਉਂਦੇ ਨੇ, ਮਹਾਰਾਜ ਕਹਿੰਦੇ ਕਿਰਤ ਕਰਮ ਕੇ ਵਿਛੋੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਈਆਂ ਗਰੀਬ ਨਿਵਾਜ, ਆਪ ਕਿਰਪਾ ਕਰੋ ਆਪਣੀ ਬਾਰਗਾਹ ਵਿੱਚ ਸਾਡਾ ਟਿਕਾਣਾ ਬਣ ਜਾਵੇ। ਜਿਸ ਵੇਲੇ ਸਾਵਣ ਦੇ ਮਹੀਨੇ ਦੀ ਗੁਰੂ ਸਵਾਰੀ ਸੰਗਤ ਜੀ ਆਰੰਭਤਾ ਹੁੰਦੀ ਹੈ ਤਾਂ ਨਾਲ ਦੀ ਨਾਲ ਸਾਨੂੰ ਯਾਦ ਆ ਜਾਂਦਾ ਹੈ ਸਾਵਣ ਦੀ ਪਹਿਲੀ ਨੂੰ, ਹਮੇਸ਼ਾ ਹੀ ਸਾਵਣ ਦੀ ਪਹਿਲੀ ਨੂੰ ਭਾਵ ਕੇ ਜਿੱਦਣ ਸਾਵਣ ਦੀ ਸੰਗਰਾਂਦ ਦੀ ਆਰੰਭਤਾ ਹੁੰਦੀ ਹੈ ਹਮੇਸ਼ਾ ਹੀ ਪੂਰਨ ਗੁਰਸਿੱਖ ਭਾਈ ਸਾਹਿਬ ਜੀ, ਭਾਈ ਸਾਹਿਬ ਜੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ, ਹੁੰਦਾ ਸਾਵਣ ਦੀ ਪਹਿਲੀ ਨੂੰ ਹੀ ਹੈ, ਜਿਸ ਦਿਨ ਮੇਰੇ ਗਰੀਬ ਨਿਵਾਜ ਜੀ ਦੀ ਕਿਰਪਾ ਦਾ ਸਦਕਾ ਸਿੱਖੀ ਦੀ ਆਣ ਸ਼ਾਨ ਵਾਸਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਹੈ, ਸਾਵਣ ਦੀ ਪਹਿਲੀ ਹੈ। ਸਰੀਰ ਜਿਹੜਾ ਹੈ ਸਾਡਾ ਸਵਾਸਾਂ ਦੇ ਨਾਲ ਚੱਲਦਾ ਹੈ, ਜੇ ਸਵਾਸ ਖਤਮ ਹੋ ਜਾਣ ਤਾਂ ਸਰੀਰ ਡੈੱਡ ਬਾਡੀ ਕਰਾਰ ਦਿੱਤਾ ਜਾਂਦਾ ਹੈ। ਜਿੰਨਾ ਚਿਰ ਇਸ ਖਲੜੇ ਵਿੱਚ ਸਵਾਸ ਨੇ ਉਨਾ ਚਿਰ ਜਿਉਂਦਾ ਹੈ, ਜਦੋਂ ਸਵਾਸ ਨਿਕਲੇਗਾ ਕਹਿੰਦੇ ਜੀ ਡੈੱਡ ਹੋ ਗਿਆ ਹੈ, ਮੌਤ ਹੋ ਗਈ ਹੈ। ਗੁਰੂ ਸਵਾਰੀ ਸੰਗਤ ਜੀ, ਸਾਡਾ ਸਿੱਖੀ ਉਨਾ ਚਿਰ ਹੈ ਜਿੰਨਾ ਚਿਰ ਸਾਡੇ ਕੋਲ ਗੁਰੂ ਦੀ ਮੋਹਰ, ਗੁਰੂ ਦੇ ਕੇਸ ਬਰਕਰਾਰ ਹੈ। ਅਗਰ ਜੇ ਸਾਡੇ ਕੋਲ ਗੁਰੂ ਦੇ ਕੇਸ ਨਹੀਂ ਤਾਂ ਫਿਰ ਸਿੱਖੀ ਬਰਕਰਾਰ ਨਹੀਂ, ਫਿਰ ਡੈੱਡ ਹੈ। ਧੰਨ ਮਹਾਰਾਜ ਨੇ ਜਿੱਥੇ ਗੁਰੂ ਸਵਾਰੀ ਸੰਗਤ ਜੀ ਖੰਡੇ ਬਾਟੇ ਦੀ ਪੌੜ ਬਖਸ਼ੀ ਹੈ, ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ,
ਤਾਂ ਮਹਾਰਾਜ ਨੇ ਉਸ ਜਗ੍ਹਾ ਦਾ ਨਾਮ ਹੀ ਕੇਸਗੜ੍ਹ ਸਾਹਿਬ ਰੱਖਿਆ। ਕੇਸਾਂ ਤੋਂ ਆਰੰਭਤਾ ਹੁੰਦੀ ਹੈ। ਤਾਂ ਗੁਰੂ ਸਵਾਰੀ ਸੰਗਤ ਜੀ, ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਤਾਰੂ ਸਿੰਘ ਜੀ ਨੇ ਸਿੱਖੀ ਦੀ ਆਣ ਸ਼ਾਨ ਵਾਸਤੇ ਲਾਹੌਰ ਵਿਖੇ ਨਖਾਸ ਚੌਂਕ ਵਿਖੇ ਆਪਣਾ ਖੋਪਰਾ ਲੁਹਾਉਣਾ ਤਾਂ ਮਨਜ਼ੂਰ ਕਰ ਲਿਆ, ਪਰ ਗੁਰੂ ਨੇ ਇੰਨੀ ਕਿਰਪਾ ਕੀਤੀ ਹੈ, ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਭਾਈ ਤਾਰੂ ਸਿੰਘ ਜੀ ਦੀ ਸਿੱਖੀ ਤੋੜ ਨਿਭਾ ਦਿੱਤੀ। ਸੇਵਕ ਹੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚੜ੍ਹਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗਰੇ ਭੀਤਰ ਉੱਠ ਉਵਾਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ, ਭਇਓ ਕਿਰਪਾਲ ਠਾਕੁਰ ਸੇਵਕ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ ਜਣ ਨਾਨਕ ਖਸਮ ਪਛਾਤਾ। ਜਿੰਨੇ ਤੁਸੀਂ ਬੈਠੇ ਹੋ ਰਸਨਾ ਦੁਆਰੇ ਆਖੋ ਸਤਨਾਮ ਸ਼੍ਰੀ। ਭਾਈ ਤਾਰੂ ਸਿੰਘ ਜੀ ਨੂੰ ਤਰ੍ਹਾਂ ਤਰ੍ਹਾਂ ਦਾ ਲਾਲਚ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਸ਼੍ਰੀ ਮਾਨ ਸਤਿਕਾਰਯੋਗ ਭਾਈ ਤਾਰੂ ਸਿੰਘ ਜੀ ਦੇ ਜਿਹੜੇ ਜਕਰੀਏ ਦੇ ਨਾਲ ਸਵਾਲ ਜਵਾਬ ਹੋਏ ਨੇ, ਕਵੀ ਦੀ ਕਲਮ ਨੇ ਬਹੁਤ ਪਿਆਰਾ ਉਹਨਾਂ ਨੂੰ ਕਲਮ ਬੰਦ ਕੀਤਾ। ਲਾਲਚ ਦੰਦਾ ਕਹਿੰਦਾ ਧਰਮ ਛੱਡ ਦੇ ਤੈਨੂੰ ਰਾਜ ਭਾਗ ਮਿਲ ਜਾਵੇਗਾ, ਬੇਗਮਾਂ ਮਿਲ ਜਾਣਗੀਆਂ, ਤੈਨੂੰ ਨਵਾਬੀਆਂ ਮਿਲ ਜਾਣਗੀਆਂ, ਪਰ ਗੁਰੂ ਦੇ ਪਿਆਰੇ ਗੁਰਸਿੱਖ ਨੇ ਸਭ ਨਵਾਬੀਆਂ ਸਭ ਕੁਝ ਜਿਹੜਾ ਜੁੱਤੀ ਦੀ ਨੋਕ ਨਾਲ ਠੁਕਰਾਇਆ ਹੈ। ਜਿਵੇਂ ਸਾਡੇ ਛੋਟੇ ਬਾਬਿਆਂ ਨੇ, ਬਾਬਾ ਫਤਿਹ ਸਿੰਘ ਜੀ ਨੇ, ਬਾਬਾ ਜੋਰਾਵਰ ਸਿੰਘ ਜੀ ਨੇ ਵਜੀਦੇ ਦੇ ਲਾਲਚਾਂ ਨੂੰ ਜੁੱਤੀ ਦੀ ਨੋਕ ਦੇ ਨਾਲ ਠੁਕਰਾਇਆ ਸੀ। ਉਹਨਾਂ ਕਮਾਲ ਦੇ ਬੋਲ ਕਹੇ ਸੀ, ਉਹ ਵਜੀਦਾ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਣਾ ਸੁਣ ਲਓ ਜਰਾ ਦਿਲ ਕੇ ਕਾਨ ਸੇ, ਹਮ ਕਹਿ ਰਹੇ ਤੁਮਕੋ ਖੁਦਾ ਕੀ ਜਵਾਨ ਸੇ। ਤੂੰ ਸੱਚ ਮਿਟਾਉਣਾ ਚਾਹੁੰਦਾ, ਸੱਚ ਨਹੀਂ ਮਿਟੇਗਾ, ਸੱਚ ਜੁਗੋ ਜੁਗ ਅਟਲ ਹੈ, ਸੱਚ ਕਦੇ ਮਿਟਦਾ ਨਹੀਂ ਹੈ, ਸਮਾਂ ਲੰਘ ਜਾਂਦਾ ਸੱਚ ਤਾਂ ਫਿਰ ਪ੍ਰਗਟ ਹੋ ਜਾਂਦਾ ਹੈ। ਆ ਜਿਹੜੀ ਤੁਸੀਂ ਮੂਵੀ ਬਹੁਤ ਪਿਆਰ ਵਿੱਚ ਦੇਖੀ ਹੈ ਸਤਲੁਜ, ਜਿਸ ਵੇਲੇ ਭਾਈ ਖਾਲੜੇ ਨੂੰ ਵਗਦੇ ਨਦੇ ਦਰਿਆ ਵਿੱਚ ਹਰੀਕੇ ਵਿਖੇ ਰੋੜਿਆ ਹੋਵੇਗਾ, ਉਹਨਾਂ ਤੇ ਇੱਥੋਂ ਤੱਕ ਉਹਦਾ ਨਾਮੋ ਨਿਸ਼ਾਨ ਮਿਟਾਤਾ ਹੋਵੇਗਾ, ਉਹਦੇ ਜੋੜਾ ਜੁੱਤੀ ਸਭ ਕੁਝ ਹੀ ਵਿੱਚ ਹੀ ਵਗਦੇ ਦਰਿਆ ਵਿੱਚ ਡੁਬੋ ਦਿੱਤਾ ਹੈ। ਪਰ ਅੱਜ 33 ਸਾਲਾਂ 32 ਸਾਲਾਂ ਬਾਅਦ ਸੱਚ ਫਿਰ ਪ੍ਰਗਟ ਹੋ ਗਿਆ। ਸੱਚ ਕਦੇ ਛੁੱਪਦਾ ਹੈ? ਤਾਂ ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਨੇ ਜਕਰੀਏ ਨੂੰ ਆਖਿਆ ਸੀ, ਸੱਚ ਨੂੰ ਮਿਟਾਉਣਾ ਚਾਹੁੰਦਾ ਹੈ, ਸੱਚ ਜੁਗੋ ਜੁਗ ਅਟਲ ਹੈ, ਮੈਂ ਲਾਲਚਾਂ ਵਿੱਚ ਨਹੀਂ ਆਉਣ ਵਾਲਾ। ਬੜੇ ਕਮਾਲ ਦੇ ਬਚਨ ਕਹੇ ਸੀ, ਕਹਿਣ ਲੱਗੇ ਸੁਣ ਲਾ, ਧਰਮ ਕੇ ਹੇਤ ਸਰੀਰ ਮੇਰਾ, ਪ੍ਰਣ ਪਾਲ ਕੇ ਖਾ ਕੇ ਸਾਥ ਮਿਲੇਗਾ, ਧਰਮ ਪਹਿਚੇ ਤਾਂ ਡੋਲ ਖੜਾ, ਬ੍ਰਹਿਮੰਡ ਹਿਲੇ ਪਰ ਜੇ ਨਾ ਹਿਲੇਗਾ, ਸਾਜੋ ਸਮਾਜ ਬੇਭੂਤੀ ਕੋ ਰਾਜ, ਕੁੰਭੇਰ ਭੰਡਾਰ ਕੋ ਦੁਆਰ ਖੁੱਲੇਗਾ, ਏਤੀ ਸਮੱਗਰੀ ਦੇਖ ਕਦਾਪ ਨਾ, ਤਾਰੂ ਮਿਰਦੰਗ ਕੋ ਚਿੱਤ ਡੁਲੇਗਾ। ਮੈਂ ਕਲਗੀਆਂ ਵਾਲੇ ਦਾ ਸ਼ੇਰ ਆ, ਆ ਤੇਰੀ ਝੂਠੀ ਸਮੱਗਰੀ ਵੇਖ ਕੇ ਨੂੰ ਮੇਰਾ ਮਨ ਡਾਵਾਂ ਡੋਲ ਨਹੀਂ ਆਉਣ ਵਾਲਾ। ਅੱਜ ਦਾ ਦਿਹਾੜਾ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਪੂਲੇ ਨਗਰ ਦੇ ਵਸਨੀਕ ਭਾਈ ਤਾਰੂ ਸਿੰਘ ਜੀ ਦਾ ਦਿਹਾੜਾ ਬੜੀ ਚੜ੍ਹਦੀ ਕਲਾ ਵਿੱਚ ਗੁਰਸਿੱਖ ਮਨਾਉਂਦੇ ਨੇ, ਔਰ ਹੁੰਦਾ ਪਹਿਲੀ ਸਾਵਣ ਦੀ ਨੂੰ ਹੈ, ਸੰਗਰਾਂਦ ਨੂੰ। ਅੱਜ ਸਾਵਣ ਦੀ ਮਹੀਨੇ ਦੀ ਆਰੰਭਤਾ ਹੈ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਸਾਵਣ ਦੇ ਮਹੀਨੇ ਵਿੱਚ ਗਰੀਬ ਨਿਵਾਜ ਕਹਿੰਦੇ ਗੁਰੂ ਕੇ ਪਿਆਰੇ ਗੁਰਸਿੱਖ ਨੂੰ ਇੱਕ ਨਾਮ ਦਾ ਆਸਰਾ ਹੈ, ਗੁਰੂ ਦੇ ਚਰਨ ਕਮਲਾਂ ਦਾ ਧਿਆਨ ਰੱਖਦਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ,
ਜਿਨ ਭੁੱਖਾ ਸਭ ਗਵਾਈਆ, ਸਾਰੀਆਂ ਭੁੱਖਾਂ ਜਿਹੜੀਆਂ ਨੇ ਉਹ ਨਾਮ ਕਰਕੇ ਖਤਮ ਹੋ ਜਾਂਦੀਆਂ ਨੇ। ਵਿਖਿਆ ਰੰਗ ਕੁੜਾਵਿਆ ਦਿਸਣ ਸੱਬੇ ਸ਼ਾਰ, ਪਿਆ ਪਦਾਰਥਾਂ ਦੇ ਰੰਗ ਵੇਖਣ ਨੂੰ ਕਸੁੰਬੇ ਦਾ ਰੰਗ ਬੜਾ ਚਮਕਦਾ ਦਮਕਦਾ ਲਾਲ ਗੁਲਾਲ ਹੈ, ਪਰ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਝੜਦਿਆਂ ਕੋਈ ਬਹੁਤੀ ਦੇਰ ਹੀ ਨਹੀਂ ਲੱਗਦੀ। ਤੇਵੇਂ ਮਹਾਰਾਜ ਕਹਿੰਦੇ ਪਦਾਰਥਾਂ ਦੇ ਰੰਗ ਜਿਹੜੇ ਝੜਦਿਆਂ ਬਹੁਤੀ ਦੇਰ ਹੀ ਨਹੀਂ ਲੱਗਦੀ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਵੀ ਨਾਮ ਅੰਮ੍ਰਿਤ ਬੂੰਦ ਸੋ ਵਨੀਕ ਹੈ, ਸੰਗਤ ਵਿੱਚ ਇਹ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਵਨ ਤਿੰਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ, ਜਿਵੇਂ ਮੀਂਹ ਪੈਣ ਦੇ ਨਾਲ ਜੰਗਲ ਘਾਹ ਇਤ ਆਦਿਕ ਦਰਖਤ ਹਰੇ ਭਰੇ ਹੋ ਜਾਂਦੇ ਨੇ, ਜਿਸ ਵੇਲੇ ਨਾਮ ਜਲ ਦੀ ਅੰਮ੍ਰਿਤ ਦੀ ਵਰਖਾ ਹੁੰਦੀ ਹੈ, ਸਰੀਰ ਦੇ ਤਮਾਮ ਇੰਦਰੇ ਜਿਹੜੇ ਨੇ ਇੱਕ ਇੱਕ ਰੋਮ ਜਿਹੜਾ ਹਰਿਆ ਭਰਿਆ ਹੋ ਜਾਂਦਾ, ਮੌਲਿਆ ਕੇ ਖਿੜ ਜਾਂਦਾ ਹੈ। ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ, ਨਿਰੰਕਾਰ ਕਰਤਾਰ ਨੂੰ ਮਿਲਣ ਨੂੰ ਮਨ ਤਾਂ ਲੋਚਦਾ ਹੈ, ਪਰ ਗੁਰੂ ਦੀ ਕਿਰਪਾ ਕਰਮਾਂ ਦੁਆਰੇ ਮਿਲਾਪ ਹੁੰਦਾ। ਜਿੰਨੇ ਵੱਡਿਆਂ ਬੈਠੇ ਹੋ, ਸਭ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਮਿਲਾਪ ਪ੍ਰਾਪਤ ਹੋ ਰਿਹਾ ਹੈ। ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ, ਉਹ ਜੀਵ ਰੂਪ ਇਸਤਰੀਆਂ ਸੁਹਾਗਵੰਤੀਆਂ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਹਰੀ ਨਾਮ ਦਾ ਹਾਰ ਪਰੋਲਿਆ ਹੈ। ਫਿਰ ਮਹਾਰਾਜ ਨੇ ਅੰਤ ਵਿੱਚ ਬਚਨ ਕਹੇ ਨੇ, ਜਿਣ ਜਿਣ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਰਧਿਆ ਦਰਗ ਹੈ ਸੱਚ ਖਰੇ, ਸਰਬ ਸੁਖਾ ਨਿਦ ਚਰਨ ਹਾਰ ਭਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੇ ਜਰੇ, ਕੂੜ ਗਏ ਦੁਬਿਧਾ ਨਸੀ ਪੂਰਨ ਸੱਚ ਭਰੇ, ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ, ਮਹਾ ਦਿਵਸ ਮੂਰਤ ਭਲੇ। ਫਿਰ ਅਰਜ ਕਰਾਂ ਮਹੀਨੇ ਦਿਨ ਘੜੀਆਂ ਸਫਲੀਆਂ ਨੇ, ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਹੇ ਸਤਿਗੁਰੂ ਜੀ, ਮੈਂ ਤੁਹਾਥੋਂ ਦਾਨ ਮੰਗਦਾ ਜੇ, ਦਾਨ ਕਰਦਾ ਨੀ ਜੇ, ਦਾਨ ਮੰਗਦਾ ਜੇ, ਉਹ ਦਾਨ ਕਿਹੜਾ ਹੈ? ਦਰਸ਼ਨਾਂ ਦਾ ਦਾਨ ਮੰਗਦਾ, ਦਰਸ਼ਨ ਮੰਗੋ ਦੇ ਪਿਆਰੇ। ਤਾਂ ਗੁਰੂ ਸਵਾਰੀ ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਵੇਲੇ ਮੁੱਖ ਵਾਕ ਸਾਹਿਬ ਜੀ ਦੀ ਵੀ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 675 ਅਤੇ 676 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਅੰਮ੍ਰਿਤ ਬਚਨਾਂ ਨਾਲ ਸਾਂਝ ਕਰਨੇ ਵੀ ਬਹੁਤ ਜ਼ਰੂਰੀ ਹੈ। ਆਓ ਚੰਦ ਮਿੰਟ ਦਾ ਸਮਾਂ, 10 ਮਿੰਟ ਦਾ ਸਮਾਂ ਪਿਆਰ ਵਿੱਚ ਮੁੱਖ ਵਾਕ ਸਾਹਿਬ ਜੀ ਦੇ ਵੀ ਅੱਖਰੀ ਅਰਥ ਕਰੀਏ।

ਕਾਨੂੰ ਨਿਵਿਰਤ ਕਰਨ ਵਾਲੇ ਨੇ। ਆਣ ਸੰਜਮ ਠਾਕੁਰ ਰਾਖੇ ਜਨ ਕੀ ਆਪ, ਜਿਹੜੇ ਸੇਵਕ ਬਣ ਜਾਂਦੇ ਉਹਨਾਂ ਦੀ ਪੈਜ ਸਵਾਰ ਦੇ, ਜਿਵੇਂ ਭਾਈ ਤਲੋਕੇ ਦੀ ਪੈਜ ਸਵਾਰੀ ਹੈ, ਲੱਕੜ ਦੀ ਤਲਵਾਰ ਜਿਹੜੀ ਸੀ ਮਹਾਰਾਜ ਨੇ ਪੈਜ ਸਵਾਰੀ, ਲੋਹੇ ਦੀ ਕੀਤੀ ਤਾਂ ਉਹਦੀ ਪੱਤ ਅਬਰੋ ਆ ਗਈ, ਜਿਵੇਂ ਭਾਈ ਕਟਾਰੂ ਦੇ ਵੱਟੇ ਤੋਲ ਦਿੱਤੇ, ਜਿਵੇਂ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਭਾਈ ਬਿਧੀ ਚੰਦ ਦੀ ਪੱਤ ਨੂੰ ਰੱਖ ਲੈਣਾ ਕੀਤਾ, ਬੇਅੰਤ ਬੇਅੰਤ ਸਾਖੀਆਂ ਨੇ ਜਿਹੜੇ ਉਹਦੇ ਸੇਵਕ ਬਣ ਜਾਂਦੇ ਨੇ ਉਹਨਾਂ ਦੀ ਪੈਜ ਮੇਰਾ ਗੁਰੂ ਸਵਾਰਦਾ ਹੈ। ਤਰਨ ਤਾਰਨ ਹਰ ਨਿਦ ਦੁਖ ਨਾ ਸਕੇ ਬਿਆਪ। ਮੇਰੇ ਸਤਿਗੁਰੂ ਜੀ ਦਾ ਨਾਮ ਅੰਮ੍ਰਿਤ ਬਾਣੀ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਰੂਪ ਹੈ। ਜਿਹੜੇ ਨਾਮ ਦੇ ਨਾਲ ਜੁੜ ਜਾਂਦੇ ਨੇ ਕੋਈ ਹੋਰ ਸੰਜਮ ਨਹੀਂ ਸੁੱਜਦਾ, ਦੁੱਖ ਉਹਨਾਂ ਨੂੰ ਪੋ ਨਹੀਂ ਸਕਦਾ। ਫਿਰ ਦੁੱਖ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿੰਦੇ, ਦੁੱਖ ਵਿੱਚ ਸੁਖ ਮਨਾਈ। ਸਾਧੂ ਸੰਗ ਭਜੋ ਗੋਪਾਲ, ਭਈ ਸਾਧੂਆਂ ਦੇ ਸੰਗ ਵਿੱਚ ਮਿਲ ਕੇ ਗੋਪਾਲ ਜਿਹੜਾ ਪਾਲਣਾ ਕਰਨ ਵਾਲਾ ਸੰਸਾਰ ਦੀ, ਉਹਦੇ ਭਜਨ ਨੂੰ ਕਰੀਏ। ਕਬੀਰ ਸਾਧੂ ਕੀ ਸੰਗਤ ਰਹੋ, ਜੋ ਕੀ ਭੂਸੀ ਖਾਓ, ਹੋਣ ਹਰ ਸੋ ਹੋਏ ਹੈ ਸਾਕਤ ਸੰਗਣ ਜਾਓ। ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੈ ਨਿਰਬਾਹੋ, ਸਾਕਤ ਸੰਗਣਾ ਕੀਜੀਆ ਜਾਤੇ ਹੋਏ ਬਿਨਾਹੋ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨ ਲੀਜੈ ਕੋਏ, ਪਾਛੈ ਪਾਵਨਾ ਦੀਜੀਆ ਆਗੈ ਹੋਏ ਸੋ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਣਿਆਈ, ਨਾਨਕ ਸਾਧ ਪ੍ਰਭ ਭੇਦ ਨ ਪਾਈ। ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੂਖਤ ਹਰ, ਸਾਧ ਕੈ ਸੰਗ ਨਰਕ ਪਰ ਹਰ, ਸਾਧ ਕੈ ਸੰਗ ਈਹਾ ਊਹਾ ਸੁਹੇਲਾ, ਇੱਥੇ ਤੇ ਉੱਥੇ, ਲੋਕ ਤੇ ਪਰਲੋਕ ਵਿੱਚ ਸੁਖੀ ਹੈ। ਸਾਧ ਕੈ ਸੰਗ ਈਹਾ ਊਹਾ ਸੁਹੇਲਾ, ਸਾਧ ਸੰਗ ਬਿਸ਼ਰੁਤ ਹਰ ਮੇਲਾ। ਜਿਹੜਾ ਵਿਛੜ ਗਿਆ ਰੱਬ ਨਾਲੋਂ ਪਰਮਾਤਮਾ ਨਾਲੋਂ, ਉਹ ਸਾਧ ਸੰਗਤ ਵਿੱਚ ਆ ਜਾਵੇ ਤੇ ਮਿਲਾਪ ਹੋ ਜਾਂਦਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਆਣ ਸੰਜਮ, ਹੋਰ ਕੋਈ ਜਾਤਾ ਨਹੀਂ ਹੈ, ਕਿਛ ਵੀ ਸੂਝੈ ਨਹੀਂ ਸੁੱਝਦਾ, ਇਹ ਜਤਨ ਕਾਟ ਕਲਕਾਲ। ਇਸ ਜਤਨ ਨਾਲ ਸਾਧ ਸੰਗਤ ਦੇ ਉਦਮ ਨਾਲ ਕਲਯੁਗ ਦੇ ਕਾਲ ਰੂਪੀ ਜਤਕ ਜਿਹੜੇ ਜਾਲ ਪਏ ਨੇ ਉਹ ਕੱਟੇ ਜਾਂਦੇ ਨੇ। ਰਹਾਉ ਆਦ ਅੰਤ ਦੇ ਆਲ ਪੂਰਨ, ਤਿਸ ਬਿਨਾ ਨਹੀਂ ਕੋਏ। ਆਦ ਤੋਂ ਲੈ ਕਰਕੇ ਅੰਤ ਤੱਕ ਉਹ ਦਇਆ ਦਾ ਘਰ, ਉਹ ਤੋਂ ਬਿਨਾ ਕੋਈ ਹੈ ਹੀ ਨਹੀਂ ਹੈ। ਜਨਮ ਮਰਨ ਨਿਵਾਰ, ਹਰ ਜਪ ਸਿਮਰ ਸੁਵਾਮੀ ਸੋਏ। ਜਿਹਦੀ ਵੱਡੀ ਵਡਿਆਈ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਨਿਰੰਕਾਰ ਪਿਆਰੇ ਨੂੰ ਸਿਮਰ ਸਿਮਰ ਕੇ ਜਪ ਜਪ ਕੇ ਜਨਮਨ ਜਨਮ ਲੈਣਾ ਤੇ ਮਰਨਾ ਜਿਹੜਾ ਨਿਵਿਰਤ ਕਰ ਲਾ, ਕਿਉਂਕਿ ਜੰਮਣ ਮਰਨ ਦਾ ਭਾਰੀ ਦੁੱਖ ਹੈ। ਜੇ ਮੁਖ ਪਾਂਚੋ ਅੰਮ੍ਰਿਤ ਖਾਏ, ਤੇ ਮੁਖ ਦੇਖਤ ਲੂਕਟ ਲਾਏ, ਇੱਕ ਦੁੱਖ ਰਾਮ ਰਾਏ ਕਾਟਹੋ ਮੇਰਾ, ਆਗਣ ਦਹਿ ਅਰ ਗਰਭ ਬਸੇਰਾ। ਚੋਵਾ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਟ ਕੈ ਸੰਗਾ, ਕਹਿਤ ਕਬੀਰ ਸੁਨੋਰੇ ਗੁਨੀਆ, ਬਿਣਸੇ ਗੋ ਰੂਪ ਦੇਖੇ ਸਭ ਦੁਨੀਆ। ਬੇਦ ਸਿਮਰਤ ਕਥੈ ਸਾਸਤ, ਭਗਤ ਕਰੈ ਵਿਚਾਰ। ਚਾਰ ਵੇਦ, ਸਤਾਈ ਸਿਮਰਤੀਆਂ, ਛੇ ਸ਼ਾਸਤਰ ਅਤੇ ਰੱਬ ਦੇ ਪਿਆਰ ਵਾਲੀਆਂ ਰੂਹਾਂ ਵੀ ਇਹ ਵਿਚਾਰ ਦੱਸਦੀਆਂ ਨੇ। ਮੁਕਤ ਪਾਈਐ ਸਾਧ ਸੰਗਤ, ਬਿਣਸ ਜਾਏ ਅੰਧਾਰ। ਭਈ ਜਿਹੜੀ ਮੋਕਸ਼ ਹੈ ਕੇਵਲ ਸਾਧ ਸੰਗਤ ਵਿੱਚ ਆ ਕੇ ਮਿਲਦੀ ਹੈ, ਔਰ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਹੈ। ਹਰ ਸਿਉ ਜਾਏ ਮਿਲਣਾ, ਸਾਧ ਸੰਗ ਰਹਿਣਾ, ਸੋ ਸੁਖ ਅੰਕਣ ਮਾਵੈ। ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠ ਪਾਏ। ਗੁਰੂ ਕੀ ਅੰਮ੍ਰਿਤ ਬਾਣੀ ਅੰਦਰ ਗਿਆਨ ਕਰਵਾਉਂਦੀ ਹੈ, ਏਕ ਪਲਕ, ਅੱਖ ਦਾ ਝਮੱਕਾ ਹੈ ਮਾਰੇ ਉਹ ਤੇ ਇਹ ਕੀ ਹੋ ਜਾਂਦਾ ਪਲਕ। ਸਾਧ ਸਮਾਗਮ, ਅਗਰ ਸਾਧ ਸੰਗਤ ਵਿੱਚ ਆ ਕੇ ਅੱਖ ਝਮੱਕਣ ਜਿੰਨਾ ਸਮਾਂ ਵੀ ਲੰਘ ਗਿਆ, ਕੋਟ ਬੈਕੁੰਠ ਪਾਏ। ਗਰੀਬ ਨਿਵਾਸ ਜੀ ਕਿਰਪਾ ਕਰਦੇ ਕਰੋੜਾਂ ਬੈਕੁੰਠਾਂ ਦੀ ਪ੍ਰਾਪਤੀ ਹੈ। ਇਸ ਕਰਕੇ ਹੋਰ ਕੋਈ ਜਾਤਾ ਨਹੀਂ ਹੈ,
ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ। ਗੁਰੂ ਦੇ ਸਿੱਖ ਵਾਸਤੇ ਪੂੰਜੀ ਕੀ ਹੈ? ਗੁਰੂ ਦੇ ਚਰਨ ਕਮਲ, ਗੁਰੂ ਦਾ ਨਾਮ, ਇਹੀ ਰਾਸ ਹੈ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹਿ ਜਾ ਸਿਫਤ ਕਰੇ ਅਰਦਾਸ। ਤਾਣ ਵਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੇਕ, ਤੇਰੀ ਟੇਕ ਰਹਾ ਕਲਮਾਹੇ, ਤੇਰੀ ਟੇਕ ਤੇਰੇ ਗੁਣ ਗਾਹੇ, ਤੇਰੀ ਟੇਕ ਨਾ ਪੂਹੇ ਕਾਲ, ਤੇਰੀ ਟੇਕ ਬਿਨਸੈ ਜੰਜਾਲ, ਦੀਨ ਦੁਨੀਆ ਤੇਰੀ ਟੇਕ ਸਾਹਮੇ ਰਵਿਆ ਸਾਹਿਬ ਏਕ। ਮੈਨੂੰ ਤੁਹਾਡਾ ਹੀ ਟੇਕ ਆਸਰਾ, ਤਾਣ ਤੁਹਾਡਾ ਹੀ ਬਾਲ ਹੈ, ਤੁਹਾਡਾ ਹੀ ਮਾਣ ਹੈ, ਤੁਸੀਂ ਮੇਰੇ ਜੀਵਨ ਦਾ ਆਸਰਾ ਹੋ। ਗੁਰੂ ਸਵਾਰੀ ਸੰਗਤ ਜੀ, ਅੰਮ੍ਰਿਤ ਵੇਲੇ ਦੀ ਦਾਤ ਪ੍ਰਾਪਤ ਹੋਈ ਹੈ, ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦੀਦਾਰੇ ਬਖਸ਼ੇ ਨੇ, ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਹੋਈ, ਨਾਲ ਦੀ ਨਾਲ ਗੁਰੂ ਸਵਾਰੀ ਸੰਗਤ ਜੀ ਅੰਮ੍ਰਿਤ ਵੇਲੇ ਗੁਰੂ ਕੇ ਗ੍ਰੰਥੀ ਸਿੰਘ ਸਾਹਿਬਾਨ ਜੀ ਨੇ ਬਹੁਤ ਹੀ ਪਿਆਰ ਵਿੱਚ ਸਾਵਣ ਦਾ ਮਹੀਨਾ ਵੀ ਸਰਵਣ ਕਰਵਾਇਆ ਸੀ ਅੰਮ੍ਰਿਤ ਵੇਲੇ ਸੰਗਤਾਂ ਨੂੰ। ਅੱਖਰੀ ਅਰਥ ਅੱਜ ਦੇ ਮਹੀਨੇ ਦੀ ਸਾਂਝ ਪਾਉਣ ਦਾ ਵੀ ਯਤਨ ਕੀਤਾ ਤੇ ਨਾਲ ਦੀ ਨਾਲ ਸਤਿਕਾਰ ਯੋਗ ਭਾਈ ਸਾਹਿਬ ਜੀ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੈ, ਉਹਨੂੰ ਵੀ ਆਪਾਂ ਯਾਦ ਕਰ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਅੰਮ੍ਰਿਤ ਬਚਨ ਸਾਡੇ ਸਾਰਿਆਂ ਦੇ ਹਿਰਦਿਆਂ ਚ ਵਸ ਜਾਵਣ ਜੀ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਆਪੇ ਮੇਲੇ। ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਸਭ ਮਾਈ ਭਾਈ ਗੁਰਸਿੱਖ ਦੂਰ ਨੇੜੇ ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਰ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰਾ ਕਾ ਆਪ ਵਾਹਿਗੁਰੂ ਜੀ ਅਕਾਲ।

ਆਪਣੇ ਪੰਥ ਦੇ ਸਦਾ ਸਹਾਇ ਦਾ ਕਾਰਜ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੇ ਮਾਣ, ਨਿਤਾਣਿਓ ਕੇ ਤਾਣ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਦੋਏ ਕਰ ਜੋੜ ਕਰੂੰ ਅਰਦਾਸ, ਤਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ। ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ, ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ, ਪ੍ਰਕਾਸ਼ਮਾਨ ਹੋ ਕੇ ਸੰਗਤਾਂ ਤੇ ਬਖਸ਼ਿਸ਼ ਕੀਤੀ, ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ। ਮਹਾਰਾਜ ਜੀ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ, ਮਹਾਰਾਜ ਜੀ ਅੱਜ ਸਾਉਣ ਦਾ ਮਹੀਨਾ ਆਰੰਭ ਹੋਇਆ ਉਹਦੀਆਂ ਵਿਚਾਰਾਂ, ਕਿਰਪਾ ਕਰਨੀ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਦ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਸਾਵਣ ਸਰਸੀ ਕਾਮਣੀ, ਚਰਨ ਕਮਲ ਸੋ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਅੱਜ ਸਾਉਣ ਦਾ ਮਹੀਨਾ ਆਰੰਭ ਹੋਇਆ, ਕਿਰਪਾ ਕਰਨੀ ਮਹਾਰਾਜ ਜੀ ਸਾਰੀਆਂ ਸੰਗਤਾਂ ਦਾ ਇਹ ਚੜਿਆ ਮਹੀਨਾ ਸੁੱਖ ਸ਼ਾਂਤੀ ਨਾਲ, ਖੁਸ਼ੀਆਂ ਖੇੜਿਆਂ ਨਾਲ ਬਤੀਤ ਕਰਨਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਮਹਾਰਾਜ ਜੀ ਓੜਕ ਨਿਭੀ ਪ੍ਰੀਤ ਸੇਵਕੀ, ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰੱਖਿਓ ਚੀਤ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਰੀ ਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੈ, ਕਾਣ ਨਾ ਕੀਜੇ ਆਪ ਜੀ ਦੇ ਦਰਨ ਕਰੋ ਵਰਸਾਏ। ਮਹਾਨ ਗੁਰਸਿੱਖ ਸਤਿਕਾਰਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਮਹਾਰਾਜ, ਅੱਜ ਸ਼ਹੀਦੀ ਦਿਹਾੜਾ ਹੈ, ਸਿੱਖ ਗੁਰਦੁਆਰਾ ਸਿੰਘੋ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਮਹਾਰਾਜ ਜੀਓ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਅਤੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ, ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਬਲ ਉੱਤਮ ਬਖਸ਼ਿਸ਼ ਕਰਨਾ। ਮਹਾਰਾਜ ਜੀ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਦਰ ਘੱਟਦੇ ਸੇਵ ਸਰਦਾਰ ਬਘੇਲ ਸਿੰਘ ਜੀ ਜਸਵਾਲ ਬਾਡੀ ਸ਼ਾਹ ਦੀ ਚੜ੍ਹਦੀ ਕਲਾ ਅਤੇ ਬੱਚਿਆਂ ਦੀ ਤੰਦਰੁਸਤੀ ਵੈਦੀ ਅਰਦਾਸ ਕਰਦਿਆਂ ਆਪ ਜੀ ਦੇ ਦਰ ਤੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੇ ਨੇ, ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ, ਕਿਰਪਾ ਕਰਨੀ ਮਹਾਰਾਜ ਜੀਓ ਸੇਵਕ ਪਰਿਵਾਰਾਂ ਦੀ ਸੇਵਾ ਦਰ ਤੇ ਪ੍ਰਵਾਨ ਕਰਨੀ, ਬੇਅੰਤ ਮੈਂ ਗੁਰੂ ਘਰ ਵਾਸਤੇ ਭੇਟਾ ਕੀਤੀ ਭੇਟਾ ਪ੍ਰਵਾਨ ਕਰਨੀ, ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਬੱਚਿਆਂ ਨੂੰ ਦੇਹ ਰੂਪਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਬਾਡੀ ਸ਼ਾਹ ਵਿੱਚ ਕਾਮਯਾਬੀ ਦੀ ਦਾਤ ਬਖਸ਼ਿਸ਼ ਕਰਨੀ, ਸਭਤਾ ਦੀ ਦਾਤ ਬਖਸ਼ਿਸ਼ ਕਰਨੀ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਬਲਬੀਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ। ਬੀਬੀ ਬਲਵੰਤ ਕੌਰ ਜੀ ਸ਼ੁਕਰਾਨਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਅਮੀਰ ਸਿੰਘ ਜੀ ਸ਼ੁਕਰਾਨੇ ਦੀ ਅਰਦਾਸ ਕਰਦੇ ਹੋਏ ਜੜਤ ਕਰਦੇ ਮਹਾਰਾਜ ਜੀ ਬੇਅੰਤ ਮਾਇਆ ਭੇਟਾ ਕਰਦੇ ਨੇ, ਕਿਰਪਾ ਕਰਨੀ ਸੇਵਕ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਰਵਨੀਤ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਦਰ ਘਰ ਦੇ ਸੇਵਕ ਸਰਦਾਰ ਨਸੀਬ ਸਿੰਘ ਜੀ ਮਾਵੀ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਦੀ ਅਰਦਾਸ ਬੇਨਤੀ ਕਰਦੇ ਨੇ, ਬੇਅੰਤ ਮਾਇਆ ਗੁਰੂ ਘਰ ਵਾਸਤੇ ਭੇਟਾ ਕਰਦੇ ਨੇ, ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਸਾਰੇ ਮਾਵੀ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਬੱਚਿਆਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਪਰਿਵਾਰ ਵਿੱਚ ਪ੍ਰੇਮ ਪਿਆਰ ਇਤਫਾਕ ਦੀ ਦਾਤ ਬਖਸ਼ਿਸ਼ ਕਰਨੀ ਜੀਓ। ਦਰ ਘਰ ਦੇ ਸੇਵਕ ਪਰਮਜੀਤ ਸਿੰਘ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਬੱਚਿਆਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਜੀਓ। ਸਰਦਾਰ ਅਮਰਜੀਤ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ
ਪਰਿਵਾਰ ਨੂੰ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਕਿਰਪਾ ਕਰੋ ਮਹਾਰਾਜ ਜੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਸੇਵਾਵਾਂ ਕੀਤੀਆਂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਬੇਅੰਤ ਸੰਗਤਾਂ ਮਹਾਰਾਜ ਜੀ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ। ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ। ਬੇਅੰਤ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ। ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਇਆ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ, ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ।

ਨਿਹਾਲ ਸਤ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ, ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੇ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਅਤੇ ਮਹੀਨੇ ਦੀਆਂ ਵਿਚਾਰਾਂ ਸਤਿਕਾਰਯੋਗ ਪੈਸਾ ਪਏ ਗੁਰਮੇਲ ਸਿੰਘ ਜੀ ਟੋਰਾਂਟੋ ਵਾਲੇ, ਉਹਨਾਂ ਦੀ ਰਸਨਾ ਤੋਂ ਸਰਵਣ ਕੀਤੀ।

0: ਸਾਰੀਆਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਮਨਾ ਰਹੇ ਹੋ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ। ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ ਭਾਈ ਸਾਹਿਬ ਜੀ ਹੁਣਾਂ ਨੂੰ ਬੇਨਤੀ ਕਰਾਂਗੇ, ਉਸ ਮਹਾਨ ਗੁਰਸਿੱਖ ਦੇ ਇਤਿਹਾਸ ਬਾਰੇ ਆਪ ਸੰਗਤਾਂ ਨੂੰ ਚਾਨਣਾ ਪਾਉਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀਓ। ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਮਾਗਮ ਗੁਰੂ ਘਰ ਵਿੱਚ ਰੱਖੇ ਜਾਂਦੇ ਨੇ ਉਹਨਾਂ ਬਾਰੇ ਦੱਸਿਆ ਜਾਂਦਾ ਹੈ। 13 ਜੁਲਾਈ ਤੋਂ 17 ਤੱਕ ਬੱਚਿਆਂ ਦੇ ਗੁਰਮਤਿ ਕੈਂਪ ਚੱਲ ਰਹੇ ਨੇ। ਆਪ ਸੰਗਤਾਂ ਵੱਧ ਚੜ ਕੇ ਆ ਰਹੀ, ਹੋਰ ਵੀ ਬੇਨਤੀ, ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਜੀਓ। 24 ਜੁਲਾਈ ਨੂੰ ਮੇਰੀ ਪੀਰੀ ਦਿਵਸ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। 7 ਅਗਸਤ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀਓ। ਇੱਕ ਹੋਰ ਬੇਨਤੀ, ਕੱਲ 17 ਤਰੀਕ ਨੂੰ ਫਗਵਾੜੇ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਂਦੇ ਨੇ। ਕੱਲ 17 ਤਰੀਕ ਨੂੰ ਆਰੰਭ ਹੋਣਗੇ ਅਖੰਡ ਪਾਠ ਸਾਹਿਬ 11 ਵਜੇ, ਅਤੇ 19 ਤਰੀਕ ਨੂੰ ਐਤਵਾਰ ਵਾਲੇ ਦਿਨ ਅੰਮ੍ਰਿਤ ਵੇਲੇ ਸਵੇਰੇ 11 ਵਜੇ ਭੋਗ ਪੈਣਗੇ। ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰੂ ਕੇ ਲੰਗਰ ਤਿਆਰ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਜੋ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਆਰੰਭ ਕੀਤੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੇ ਰਸਨਾ ਤੇ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਸਤਿਗੁਰਾਂ ਦੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਅੱਜ ਪਾਵਨ ਅੰਗ 675 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 675 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

तब लग मुक्त न कोई। कहो नानक दयाल स्वामी संत भगत जन सोई। तनासरी।

ਨਾਨਕ ਚਰਨ ਗਏ ਪ੍ਰਭ ਆਪਣੇ, ਸੁਖ ਪਾਇਓ ਦਿਨ ਰਾਤ, ਧਨਾਸੁਰੀ ਮਹੱਲਾ ਪੰਜਵਾਂ। ਪਰ ਹਰ ਪਰ ਹਰ ਨਾ ਪਰ ਹਰ ਨਾ ਲੋਭ ਝੂਠ ਨਿੰਦਾ, ਇਹੀ ਕਰਤ ਗੁਦਾਰੀ ਮ੍ਰਿਗ ਤ੍ਰਿਸ਼ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਪਿਆਰ ਸਹਿਤ ਗੁਰੂ ਦਰਬਾਰ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਨਿੱਤਾਂ ਪ੍ਰਤੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹੋ। ਸੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਅੱਜ ਵੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਆਪ ਜੀ ਨੇ ਸਰਵਣ ਕੀਤੇ ਹਨ, ਨਾਲ ਕੀਤੇ ਹਨ। ਗੁਰਦੇਵ ਜੀ ਕਿਰਪਾ ਕਰਨ, ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ, ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ ਲੈਣ, ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਨੀਆਂ। ਆਓ ਹੁਣ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ ਕਰੇਗਾ। ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਅਤੇ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਇਹ ਵਿਸ਼ੇਸ਼ ਕੀਰਤਨ ਹਾਜ਼ਰੀ ਹੋ ਰਹੀ ਹੈ। ਆਪ ਜੀ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਰਪਾ ਕਰਨ। ਆਪ ਬੇਅੰਤ ਸੰਗਤਾਂ ਨੇ ਅੱਜ ਸੰਗਰਾਂਦ ਦੇ ਦਿਹਾੜੇ ਵਿੱਚ ਹਾਜ਼ਰੀਆਂ ਭਰੀਆਂ, ਭੇਟਾਵਾਂ ਅਰਪਣ ਕੀਤੀਆਂ, ਸਭ ਕੁਝ ਕਿਰਪਾ ਕਰਨ। ਇਸ ਮਹੀਨੇ ਵਿੱਚ ਆਪਣੇ ਚੰਨਣ ਦਾ ਪਿਆਰ, ਸੇਵਾ, ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਜੀ। ਦਸ ਰਹੇ ਪਾਸੋਂ ਕੀਰਤਨ ਕਰਦਿਆਂ, ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨਾ ਜੀ। ਅੱਗੇ ਤੋਂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਸੰਗਤ ਨੂੰ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਨਕ ਸ਼ਿਵਾ ਸਮ ਸੰਗਤਾਂ ਨੇ ਪ੍ਰਵਾਨ ਕਰਨੀ, ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਦਾ ਆਇਆ ਪ੍ਰਵਾਨ ਕਰਕੇ ਗੁਰੂ ਦੀ ਬਾਣੀ ਦਾ ਨਿਵਾਸ ਸਾਡੇ ਹਿਰਦੇ ਅੰਦਰ ਹੋਵੇ। ਇਹ ਅਰਦਾਸ ਨਿਤਾ ਪ੍ਰਤੀ ਗੁਰੂ ਦੇ ਚਰਨ ਕਮਲਾਂ ਚ ਕਰਿਆ ਕਰੋ। ਆਓ ਅਗਲਾ ਸਮਾਂ ਭਾਈ ਸਾਹਿਬ ਭਾਈ ਰਸ਼ਪਾਲ ਸਿੰਘ ਕੀਰਤਨ ਰਾਏ ਨਿਹਾਲ ਕਰਨਗੇ ਆਪ ਜੀ ਨੂੰ। ਆਪ ਜੀ ਨੇ ਬੜੇ ਪਿਆਰ ਸਤਿਕਾਰ ਨਾਲ ਕੀਰਤਨ ਸਰਵ ਕਰਨ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕਾਲ ਤੋਂ ਜਦੋਂ ਦਾ ਸੰਸਾਰ ਬਣਿਆ ਨਿਰੰਕਾਰ ਪਰਮਾਤਮਾ ਨੂੰ ਪਾਉਣ ਦੇ ਯਤਨ ਕੀਤੇ ਗਏ। ਜੁਗਾਂ ਦੀ ਗੱਲ ਹੈ, ਜੁਗ ਜੁਗ ਆਪੋ ਆਪਣਾ ਧਰਮ ਹੈ, ਹਰ ਯੁਗ ਦੀ ਆਪਣੀ ਖੋਜ ਹੈ, ਹਰ ਯੁਗ ਦਾ ਆਪਣਾ ਰੱਬ ਨੂੰ ਲੱਭਣ ਦਾ ਤਰੀਕਾ ਅਲੱਗ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ, ਇੰਨੇ ਇੰਨੇ ਸਿਆਣੇ ਲੋਕ ਹੋ ਗਏ, ਉਹਨਾਂ ਸਿਆਣਿਆਂ ਲੋਕਾਂ ਨੇ ਰੱਬ ਦੀ ਤਲਾਸ਼ ਪਾਤਾਲਾਂ ਤੇ ਆਕਾਸ਼ ਵਿੱਚ ਕਰਨੀ ਸ਼ੁਰੂ ਕਰ ਦਿੱਤੀ। ਆਕਾਸ਼ ਤੇ ਪਾਤਾਲ, ਇਹਨਾਂ ਦੇ ਅੰਦਰ ਉਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ ਕਿ ਦੇਖੀਏ ਪਾਤਾਲ ਕਿੰਨੇ, ਆਕਾਸ਼ ਕਿੰਨੇ। ਜਗਤ ਦੇ ਅੰਦਰ ਸਭ ਤੋਂ ਪਹਿਲਾਂ ਇਹ ਲੜਾਈ ਦਾ ਝਗੜਾ ਬਣਿਆ, ਸੱਤ ਆਕਾਸ਼ ਤੇ ਸੱਤ ਪਾਤਾਲ ਨੇ। ਲੱਭਣ ਵਾਲੇ ਨੇ ਕਹਿਤਾ ਮੈਂ ਸੱਤ ਲੱਭ ਲੈਣੇ, ਸੱਤ ਉੱਪਰਲੇ ਸੱਤ ਥੱਲੇ ਵਾਲੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਦੇ ਰਹਿਬਰ ਬਣ ਕੇ ਆਏ। ਉਹ ਕਹਿ ਲੱਗੇ ਸੱਤ ਜੇ ਹੈਨ ਤੇ ਸੱਤ ਤੋਂ ਅੱਗੇ ਹੋਰ ਵੀ ਹੋਣਗੇ। ਜੇ ਤੁਹਾਨੂੰ ਸੱਤ ਮਿਲੇ ਨੇ ਤਾਂ ਅੱਗੇ ਹੋਰ ਵੀ ਹੋਣਗੇ। ਨਹੀਂ ਜੀ, ਕਹਿੰਦੇ ਸੱਤ ਤੋਂ ਬਗਾਦ ਬ੍ਰੇਕ ਲੱਗ ਗਈ ਕਿਆ? ਨਿਰੰਕਾਰ ਪਰਮਾਤਮਾ ਨੇ ਬ੍ਰੇਕ ਲਾ ਦਿੱਤੀ ਵੀ ਸੱਤ ਆਕਾਸ਼ ਤੇ ਸੱਤ ਪਤਾਲ ਹੀ ਥਾਪਣੇ ਸਨ, ਜਾਂ ਫਿਰ ਇੱਕ ਹੀ ਰਹਿਣ ਦਿੰਦੇ? ਜੇ ਇੱਕ ਨਹੀਂ ਸੱਤ ਨੇ, ਸੱਤ ਨਹੀਂ ਤੇ ਲੱਖ ਹੀ ਨੇ, ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਨੇ। ਬ੍ਰਹਮਾ ਕਹਿੰਦੇ ਆਪਣੇ ਆਪ ਨੂੰ ਵੱਡਾ ਕਹਾਉਂਦਾ ਸੀ, ਵਿਗਿਆਨਕ ਉਸ ਯੁੱਗ ਦਾ, ਉਸ ਨੂੰ ਕੋਈ ਹੋਰ ਦਰਜਾ ਦਿੱਤਾ, ਨਾਮ ਕੁਝ ਹੋਰ ਹੈ। ਅੱਜ ਦੀ ਵਿਗਿਆਨ ਵੀ ਲੱਭਦੀ, ਤਲਾਸ਼ ਕਰਦੀ ਹੈ, ਕਣ ਤੱਕ ਜਾਂਦੀ ਹੈ, ਜੜ ਤੱਕ ਜਾਂਦੀ ਹੈ, ਅਣੂ ਤੱਕ ਜਾਂਦੀ, ਪਰਮਾਣੂ ਤੱਕ ਜਾਂਦੀ ਲੱਭਣ। ਉਦੋਂ ਵੀ ਬ੍ਰਹਮਾ ਨੇ ਬੜਾ ਲੱਭਣਾ ਚਾਹਿਆ, ਬੰਦਗੀ ਤਾਂ ਹੈ ਸੀ, ਉਮਰਾਂ ਲੰਮੀਆਂ ਸਨ, ਹੋਰ ਕੁਝ ਅੱਜ ਦਾ ਇੰਨਾ ਜ਼ਖੀਰਾ ਜਿਹਾ ਨਹੀਂ ਸੀ ਖਲਾਰਾ। ਉਸ ਸਮੇਂ ਤਲਾਸ਼ ਕਰਦੇ ਸਨ, ਬਹਿ ਜਾਂਦੇ ਸੀ, ਬਹਿ ਕੇ ਵੇਖਦੇ ਸੀ, ਰੱਬ ਦੇ ਸਿਧਾਂਤ ਨੂੰ ਪੜ੍ਹਦੇ ਚਲੇ ਜਾਣਾ, ਪੜ੍ਹਦੇ ਚਲੇ ਜਾਣਾ, ਡੀਪ ਚਲੇ ਜਾਣਾ, ਡੀਪ ਚਲੇ ਜਾਣਾ। ਧਿਆਨ ਦਾ ਮਾਰਗ ਇੰਨਾ ਵੱਡਾ ਹੋ ਜਾਣਾ, ਪਤਾ ਲੱਗਣਾ ਵੀ ਹੈ ਵਾਕਿਆ ਵਿਸ਼ਾਲ ਹੈ। ਨੇਤ ਨੇਤ ਬਨ ਤ੍ਰਿਣ ਕਹਿਤ, ਸਾਰੇ ਕਹਿੰਦੇ ਨੇਤੀ ਨੇਤੀ, ਅੰਤ ਨਹੀਂ ਹੈ, ਅੰਤ ਨਹੀਂ ਹੈ, ਨੇਤ ਨੇਤ ਬਨ ਤ੍ਰਿਣ ਕਹਿਤ। ਤੇ ਬ੍ਰਹਮਾ ਨੂੰ ਇਹਨੇ ਖੋਜ ਕੀਤੀ ਤਾਂ ਇਹਨੇ ਦੱਸ ਦਿੱਤਾ ਸੰਸਾਰ ਨੂੰ, ਇਹ ਚੀਜ਼ਾਂ ਨੇ ਦਿਨ ਬਣਾ ਤੇ ਇਹਨੇ, ਇਹਨੇ ਰੰਗ ਕੱਢ ਦਿੱਤੇ, ਇਹਨੇ ਦੁਨੀਆਂ ਦਾ ਕਾਰੋ ਵਿਹਾਰ ਅੱਧੇ ਨਾਲੋਂ ਜ਼ਿਆਦਾ ਹਿੱਸਾ ਇਹਨੇ ਸੰਸਾਰ ਦੀ ਕਿਰਤ ਵਿਹਾਰ ਵਿੱਚ ਲਾ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ, ਫਿਰ ਉਹ ਦਿਨ ਬਣਾਇਆ ਨੂੰ ਸੱਤਾਂ ਦਿਨਾਂ ਦੇ ਅੰਦਰ ਪ੍ਰਵਰਤ ਕੀਤਾ ਰਾਵਣ ਨੇ। ਰਾਵਣ ਨੇ ਇਹਨੇ ਰੰਗ ਲੱਭੇ ਤੇ ਰਾਵਣ ਨੇ ਰੰਗ ਜਿਹੜੇ ਨੇ ਬਣਾ ਕੇ ਤੇ ਰੰਗ ਦਿੱਤਾ, ਰੰਗ ਚਾੜ ਦਿੱਤਾ। ਕਹਿੰਦਾ ਬਾਹਰਲੇ ਰੰਗ ਨੀ, ਬਾਡੀ ਦੇ ਅੰਦਰ ਵੀ ਸੱਤ ਰੰਗ ਨੇ, ਸੂਰਜ ਦੇ ਅੰਦਰ ਵੀ ਸੱਤ ਰੰਗ ਨੇ, ਚੰਦਰਮਾ ਦੇ ਵੀ ਸੱਤ ਰੰਗ ਨੇ। ਉਹ ਕਹਿੰਦਾ ਇਹਨੇ ਫਿਰ ਰੰਗਾਂ ਨੂੰ ਆਪਣੀ ਬੁੱਧੀ ਦੇ ਨਾਲ ਹਰ ਰੰਗ ਦੇ ਅੰਦਰੋਂ ਚਿੱਟੇ ਰੰਗ ਦੇ ਵਿੱਚੋਂ ਸੱਤ ਰੰਗ ਕੱਢ ਦਿੱਤੇ। ਚਿੱਟਾ ਹੈ, ਸ਼ਵੇਤ ਹੈ, ਤੇ ਸ਼ਵੇਤ ਦੇ ਅੰਦਰ ਹੀ ਅਨੇਕਾਂ ਰੰਗ ਨੇ। ਸੱਤ ਦਾ ਨੇ ਕੱਢ ਦਿੱਤੇ, ਸੱਤ ਦਿਨ ਬਣਾ ਦਿੱਤੇ। ਕਹਿੰਦੇ ਅੰਦਰ ਵੀ ਸਾਡੇ ਸੱਤ ਰੰਗ ਨੇ ਤੇ ਬਾਹਰ ਵੀ, ਦੁਨੀਆਂ ਦੇ ਅੰਦਰ ਵੀ ਸੱਤ ਰੰਗ ਨੇ। ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆ ਫਰਮਾਨ ਕਰਦੇ ਕਹਿ ਰਹੇ ਨੇ, ਨਾਰਦ ਸੇ ਚਤਰਾਨਨ ਸੇ ਰੁਮਨਾਰਕ ਸੇ ਸਭ ਨੂੰ ਮਿਲ ਗਾਇਓ। ਉਦੋਂ ਇਹਨਾਂ ਨੂੰ ਰਿਸ਼ੀਆਂ ਦਾ ਦਰਜਾ ਦਿੱਤਾ ਜਾਂਦਾ ਸੀ, ਅੱਜ ਸਾਇੰਟਿਸਟ ਕਹਿ ਦਿੱਤਾ ਜਾਂਦਾ। ਅੱਖਰ ਹੀ ਚੇਂਜ ਹੋਏ ਨੇ, ਪਹਿਲਾਂ ਕਿਹਾ ਜਾਂਦਾ ਸੀ ਭਾਈ ਮਰਦਾਨਾ, ਗੁਰੂ ਕੇ ਕੀਰਤਨੀ ਹੈ ਭਾਈ ਮਰਦਾਨਾ, ਅੱਜ ਅੱਖਰ ਚੇਂਜ ਹੋ ਗਿਆ ਪ੍ਰੋਫੈਸਰ ਸਾਹਿਬ, ਅੱਖਰ ਚੇਂਜ ਹੋ ਗਿਆ ਪ੍ਰਿੰਸੀਪਲ ਸਾਹਿਬ, ਅੱਖਰ ਚੇਂਜ ਹੋ ਗਿਆ ਡਾਕਟਰ ਸਾਹਿਬ, ਪਰ ਹੈ ਭਾਈ ਨੇ। ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਤੋਂ ਚੱਲੀ ਤੇ ਭਾਈ ਮਰਦਾਨਾ ਸਾਹਿਬ ਉਹ ਵੱਡਾ ਖਿਤਾਬ ਹੈ ਇੱਕ। ਅੱਜ ਫਿਰ ਇਸ ਨੂੰ ਸੰਸਾਰ ਦੀ ਭਾਸ਼ਾ ਅੰਦਰ ਸਿਰਫ ਇਲਮ ਪਹਿਚਾਣ ਵਾਸਤੇ ਦੱਸਿਆ ਗਿਆ ਕਿ ਮੈਂ ਡਾਕਟਰ ਹਾਂ, ਮੈਂ PhD ਕੀਤੀ। ਇਹ ਗੱਲ ਕੇਵਲ ਓਨੀ ਹੋਈ ਹੈ ਕਿ ਭਾਈ ਮਰਦਾਨਾ ਜੀ ਨੇ ਕੋਈ PhD ਨਹੀਂ ਕੀਤੀ, ਭਾਈ ਮਰਦਾਨਾ ਜੀ ਦੇ ਕੋਲ ਕੋਈ PhD ਨਹੀਂ ਸੀ। ਭਾਈ ਮਰਦਾਨਾ ਸਾਹਿਬ
ਡਾਕਟਰੀ ਹਾਸਲ ਨਹੀਂ ਕਰ ਸਕੇ। ਜਿਸ ਮਰਦਾਨਾ ਸਾਹਿਬ ਨੇ ਰਾਗ ਬਣਾਏ ਔਰ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਚ ਬਹਿ ਕੇ ਰਾਗ ਗਾਏ ਤੇ ਭਾਈ ਮਰਦਾਨਾ ਜੀ ਤੋਂ ਹੀ ਅਗਾਂ ਰਾਗ ਦੀ ਪ੍ਰਥਾ ਸੰਸਾਰ ਦੇ ਅੰਦਰ ਚੱਲੀ। ਉਹਨਾਂ ਦੇ ਸ਼ਾਗਿਰਦ ਹੋਏ ਹਰੀਦਾਸ, ਹਰੀਦਾਸ ਦੇ ਸ਼ਾਗਿਰਦ ਹੋਏ ਦੁਨੀਆਂ ਦੇ ਮੰਨਣ ਵਾਲੇ ਤਾਨਸੈਨ। ਤਾਨਸੈਨ ਨੂੰ ਤਾਂ ਲੋਕ ਸਾਰੇ ਯਾਦ ਕਰਦੇ ਨੇ, ਪਰ ਭਾਈ ਮਰਦਾਨਾ ਜੀ ਨੂੰ ਕੋਈ ਯਾਦ ਕਰਦਾ? ਭਾਈ ਮਰਦਾਨਾ ਸਾਹਿਬ ਵੀ ਆਲਮ ਫਾਜ਼ਲ ਸਨ, ਜਿਨ੍ਹਾਂ ਨੇ ਰਬਾਬ ਦੇ ਅੰਦਰੋਂ ਰਿਦਮ ਦੇ ਵਿੱਚੋਂ ਹੀ ਤਾਲਾਂ ਬਣਾਈਆਂ। ਅੱਧੀ ਮਾਤਰਾ ਘੱਟ ਕਰ ਦੇਣੀ, ਅੱਧੀ ਮਾਤਰਾ ਜ਼ਿਆਦਾ ਕਰ ਦੇਣੀ, ਹੱਥ ਦੇ ਅੰਦਰ ਗੁਣ ਸੀ, ਰਿਦਮ ਦੇ ਨਾਲ ਹੀ ਗਾਣਾ। ਕਿਉਂਕਿ ਅਰਬ ਦਾ ਇੱਕ ਇਹੋ ਜਿਹਾ ਇਲਾਕਾ ਸੀ ਜਿੱਥੇ ਕੋਈ ਨਾਲ ਦੂਜਾ ਹੁੰਦਾ ਨਹੀਂ ਸੀ। ਅੱਜ ਵੀ ਵੇਖ ਲਓ, ਉਹ ਅਰੇਬੀਅਨ ਰਬਾਬ ਲੈ ਕੇ ਗਾਉਂਦੇ ਨੇ ਨਾ, ਤੇ ਇਕੱਲੇ ਹੀ ਪਹਾੜਾਂ ਵਿੱਚ ਚੜੇ ਫਿਰਦੇ ਰਹਿੰਦੇ ਨੇ, ਵਿੱਚ ਹੀ ਰਦਮ ਹੁੰਦਾ, ਆਪ ਹੀ ਇਕੱਲੇ ਗਾਉਂਦੇ ਫਿਰਦੇ ਰਹਿੰਦੇ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾਰਦ ਆਦ ਨੇ, ਨਾਰਦ ਸੇ ਚਤਰਾਨਨ ਸੇ ਰਮਨਾਰਕ ਸੇ ਸਭ ਹੂ ਮਿਲ ਗਾਇਓ, ਬੇਦ ਕਦੇਵ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ, ਪਾਏ ਸਕੇ ਨੀ ਪਾਰ ਉਮਾਪਤ ਸਿੱਧ ਸਨਾਦ ਸੁਨੰਤਨ ਧਿਆਇਓ, ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਭੈ ਜਗ ਛਾਇਓ। ਅਮਿਤ ਤੋਜ ਤਾਂ ਉਹਦਾ ਹੀ ਹੈ, ਬਲ ਤਾਂ ਉਹਦਾ ਹੀ ਹੈ, ਸਾਰੇ ਜਗ ਵਿੱਚ ਛਾਇਆ। ਐਜੂਕੇਸ਼ਨ ਉਹਦੀ ਹੈ, ਪੜ੍ਹਾਈ ਉਹਦੀ ਹੈ, ਅੱਖਰ ਉਹਦੇ ਨੇ, ਸੰਗੀਤ ਉਹਦਾ ਹੈ। ਜਿਹੜੇ ਅੱਖਰ ਬਣਾਏ ਪਰਮਾਤਮਾ ਨੇ, ਅੱਖਰੀ ਨਾਮ ਸੰਸਾਰ ਦੇ ਅੰਦਰ ਸਭ ਤੋਂ ਪਹਿਲਾਂ ਪਰਮਾਤਮਾ ਨੇ ਆ ਕੇ ਆਪ ਹੀ ਚੀਜ਼ਾਂ ਦੇ ਨਾਮ ਰੱਖੇ। ਆਪ ਜੀ ਨੂੰ ਪਤਾ, ਆਸਾ ਜੀ ਦੀ ਵਾਰ ਦੀ ਪਹਿਲੀ ਪੌੜੀ ਕੀ ਕਹਿੰਦੀ? ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ, ਦੁਨੀਆਂ ਦੇ ਐਡੇ ਵੱਡੇ ਪਹਾੜ, ਦਰਿਆ, ਸਾਗਰ, ਸਿੰਧ, ਪਰਬਤ, ਮੇਦਨੀ, ਪ੍ਰਿਥਵੀ, ਸ਼ੇਰ, ਗਾਏ, ਜੰਗਲ ਕਿਹਨੇ ਲਿਖੇ? ਕੌਣ ਆਇਆ ਸੀ ਪਹਿਲਾਂ? ਕਿਸਨੇ ਲਿਖੇ? ਲਿਖਣ ਵਾਲੇ ਦਾ ਕੋਈ ਨਾ ਕੋਈ ਤਾਂ ਨਾਮ ਹੋਏਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਕੀ ਕਹਿੰਦੇ ਨੇ?

ਤੋਂ ਦਾਦਾ ਵੀ ਤੂੰ ਹੀ ਹੈ ਕਰਤਾ ਵੀ ਤੂੰ ਹੀ ਹੈ ਤੂੰ ਹੀ ਨਾ ਰੱਖੇ ਕਿਉਂਕਿ ਸਾਜਿਆ ਤੂੰ ਹੈ ਜਦੋਂ ਸਾਜਿਆ ਤੂੰ ਤੇ ਸਾਜਨਾ ਕੀਤੀ ਹੈ ਤੇ ਸਾਜਨਾ ਕਰਨ ਵਾਲਾ ਮੈਨੂਫੈਕਚਰਿੰਗ ਕਰਨ ਵਾਲਾ ਕਿਸੇ ਚੀਜ਼ ਨੂੰ ਬਣਾਉਣ ਵਾਲਾ ਕੋਈ ਜਾਣਦਾ ਨਾ ਫਲਾਣੀ ਚੀਜ਼ ਕਿੱਥੇ ਲੱਗੀ ਇਹਨੂੰ ਕੀ ਕਹਿਣਾ ਇਹਨੂੰ ਕੀ ਕਹਿਣਾ ਛੋਟੇ ਜਿਹੇ ਇੱਕ ਜੰਤਰ ਦੇ ਅੰਦਰ ਹੱਥ ਦੇ ਵਿੱਚ ਪਕੜਿਆ ਹੋਇਆ ਸਾਡਾ ਮੋਬਾਈਲ ਇਸ ਦੇ ਵੀ ਅਲੱਗ ਅਲੱਗ ਨਾਮ ਨੇ ਤੇ ਸੰਸਾਰ ਪ੍ਰਿਥਵੀ ਦੇ ਨਾਮ ਪਰਮਾਤਮਾ ਅਕਾਲ ਪੁਰਖ ਨੇ ਰੱਖੇ ਆਪ ਹੀ ਨੇ ਆਪ ਸਾਜਿਓ ਸਾਜਣ ਵਾਲੇ ਨੇ ਫਿਰ ਆਪ ਇਹਨਾਂ ਦੇ ਨਾਮ ਰੱਖੇ ਆਪ ਹੀ ਨੇ ਰਚਿਓ ਨਾਉ ਨਾਮ ਰੱਖ ਦਿੱਤੇ ਮਨੁੱਖ ਦੇ ਬੋਧ ਅੰਦਰ ਪਾ ਦਿੱਤੇ ਜੰਗਲਾਂ ਵਿੱਚ ਰਹਿਣ ਲੱਗ ਪਿਆ ਬੋਧ ਨਹੀਂ ਸਨ ਜੰਗਲਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਆਪ ਮਨੁੱਖ ਦਾ ਜੀਵਨ ਧਾਰਨ ਕਰਕੇ ਆਇਆ ਇਹਨੇ ਫਿਰ ਸੰਸਾਰ ਦੇ ਅੰਦਰ ਚਲਦੇ ਹੋਏ ਜਿਨ੍ਹਾਂ ਦੇ ਪਾਸ ਅੱਖਰ ਨਹੀਂ ਗੂੰਗੇ ਮਨੁੱਖ ਸਨ ਆਦਿਵਾਸੀ ਉਹਨਾਂ ਨੂੰ ਫਿਰ ਅੱਖਰ ਦੱਸਣੇ ਚਾਹੇ ਆ ਕੀ ਬੋਲ ਬੋਲ ਕੇ ਉਹਨਾਂ ਦੇ ਪਾਸੋਂ ਅੱਖਰ ਪ੍ਰਚਲਿਤ ਹੋਏ ਪਹਾੜ ਹੈ ਇਹ ਬਰਫ਼ ਹੈ ਇਹ ਦਰਿਆ ਹੈ ਇਹ ਨਦੀ ਹੈ ਇਹ ਨਾਲਾ ਹੈ ਇਹ ਬਾਗ ਹਨ ਇਹ ਮੇਵੇ ਹਨ ਚਹਿ ਚਹਾਂਦੀਆਂ ਚਿੜੀਆਂ ਹਨ ਕਿੰਨੇ ਕੁ ਨਾਮ ਰੱਖਤੇ ਪ੍ਰਮਾਤਮਾ ਅਕਾਲ ਪੁਰਖ ਨੇ 42 ਲੱਖ ਜੀ ਜਲ ਮੈਂ ਹੋਤੇ ਤੇ 42 ਲੱਖ ਜੀ ਬਾਹਰ ਇੰਨਾ ਕੁਝ ਦਾ ਵਿਸਥਾਰ ਕਰਕੇ ਨਿਰੰਕਾਰ ਪਰਮਾਤਮਾ ਨੇ ਕਰ ਆਸਨ ਡਿੱਠੋ ਚਾਓ ਖੁਸ਼ੀ ਦੇ ਨਾਲ ਬਹਿ ਗਿਆ ਕਹਿ ਲੱਗਾ ਬਣ ਗਿਆ ਸੰਸਾਰ ਹੁਣ ਇਸ ਸੰਸਾਰ ਦੇ ਅੰਦਰ ਐਡੀਸ਼ਨ ਵੀ ਆਪ ਹੀ ਉਹ ਕਰਦਾ ਤੋ ਅੱਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਨੇ ਆ ਨਵੇਂ ਸਾਲ ਦਾ ਸਾਨੂੰ ਇੱਕ ਅਵਸਰ ਬਖਸ਼ਿਆ ਵੈਸੇ ਤਾਂ ਹਰ ਸੈਕਿੰਡ ਨਵਾਂ ਹਰ ਦਿਨ ਨਵਾਂ ਹਰ ਸਾਹ ਨਵਾਂ ਪਰਮਾਤਮਾ ਅਕਾਲ ਪੁਰਖ ਨੇ ਵੇਖੋ ਕੈਸੀ ਬਣਤਰ ਬਣਾਈ ਹੈ ਇੱਕ ਵਾਰੀ ਸਾਹ ਲੈ ਲਈਏ ਨਾ ਸਾਹ ਵੀ ਬਾਸੀ ਨਹੀਂ ਦਿੰਦਾ ਸਾਹ ਵੀ ਤਾਜ਼ਾ ਹੀ ਆਉਂਦਾ ਬੇਹਾ ਤਾ ਸਾਹ ਦਿੰਦਾ ਕਿਤੇ ਕਿ ਸਾਹ ਲੈ ਲਿਆ ਮੁੜ ਕੇ ਉਹੀ ਸਾਹ ਚੱਲੀ ਜਾਵੇ ਸਾਹ ਵੀ ਉਹ ਤਾਜ਼ੇ ਹੀ ਦਿੰਦਾ ਐਸਾ ਪਰਮਾਤਮਾ ਰਚਨਹਾਰ ਹੈ ਸੈਕਿੰਡ ਕੁਆਟਰ ਸੈਕਿੰਡ ਇੱਕ ਇੱਕ ਮਿੰਟ ਇੱਕ ਇੱਕ ਛਿੰਨ ਇੱਕ ਇੱਕ ਦਿਨ ਜਿਹੜਾ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਉਹ ਸਦਾ ਦਾ ਤਾਰ ਹੈ ਸਦਾ ਨਿਤ ਨਵਾਂ ਹੈ ਉਹ ਹਰ ਪਲ ਦੀ ਛਿੰਨ ਛਿੰਨ ਦੀ ਉਹ ਹਿਸਾਬ ਕਿਤਾਬ ਰੱਖਦਾ ਅੱਜ ਸਾਰਿਆਂ ਨੂੰ ਵਧਾਈ ਪਰ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਜਦੋਂ ਸਾਹ ਲਈਦਾ ਨਾ ਕਹੀਏ ਇਹ ਨਵਾਂ ਹੈ ਇਹ ਨਵਾਂ ਹੈ ਸਾਹਿਬ ਮੇਰਾ ਨੀਤ ਨਵਾਂ ਕਹੋ ਵਾਹਿਗੁਰੂ ਨਵਾਂ ਹੈ ਅੰਦਰੋਂ ਨਵਾਂ ਆਇਆ ਸਾਹ ਜੋ ਵੀ ਕਹਿਣਾ ਕੋਈ ਰਾਮ ਕਹੋ ਨਵਾਂ ਹੈ ਕੋਈ ਅੱਲਾ ਕਹੋ ਨਵਾਂ ਹੈ ਨਵੀਨਤਾ ਤੇਰੇ ਸਵਾਸ ਦੀ ਨਵੀਨਤਾ ਤੂੰ ਸਾਨੂੰ ਨਵੀਨਤਾ ਦੇ ਰਿਹਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ ਐਸੀ ਸੁਰਤ ਦੇ ਅੰਦਰ ਗੁੰਮ ਹੋ ਜਾਓ ਕਿ ਪਰਮਾਤਮਾ ਅਕਾਲ ਪੁਰਖ ਦਾ ਰੱਬੀ ਗਿਆਨ ਹਾਸਲ ਹੋ ਜਾਏ ਟੁੱਕ ਦਮ ਕਰਾਰੀ ਜੋ ਕਰੋ ਸਮਾਪਤੀ ਦਾ ਟਾਈਮ ਹੋ ਗਿਆ ਟੁੱਕ ਦਮ ਕਰਾਰੀ ਉਹ ਕਹਿੰਦੇ ਕਿਤੇ ਅੱਜ ਬੰਦਗੀ ਕਰਾਂਗੇ ਤੇ ਸਾਲ ਬਾਅਦ ਰੱਬ ਮਿਲੇਗਾ ਬਿਲਕੁਲ ਕਹਿੰਦੇ ਨਹੀਂ ਜੇ ਅੱਜ ਤੂੰ ਕੀਤੀ ਹੈ ਤੇ ਅੱਜ ਹੀ ਮਿਲੇਗਾ ਇਹ ਹਿਸਾਬ ਨਹੀਂ ਹੈ ਵੀ ਤੈਨੂੰ ਅਗਲੇ ਜਨਮ ਦੇ ਅੰਦਰ ਬੰਦਗੀ ਦਾ ਫਲ ਮਿਲੇਗਾ ਤੂੰ ਅੱਜ ਕਰ ਅੱਜ ਤੈਨੂੰ ਫਲ ਮਿਲੇਗਾ ਜਿਹੜਾ ਬੀਜ ਤੂੰ ਬੀ ਰਹੇ ਹੈ ਉਹ ਨਾਲੋਂ ਨਾਲ ਉੱਗਦਾ ਰੱਬ ਦੀ ਇਹ ਕਿਰਤ ਹੈ ਪਰਮਾਤਮਾ ਅਕਾਲ ਪੁਰਖ ਦੀ ਤੂੰ ਸਵਾਸ ਤਾਂ ਲੈ ਹਰ ਸਵਾਸ ਦੇ ਅੰਦਰ ਉਹ ਰਮਿਆ ਹੋਇਆ ਤੇ ਐਸੇ ਰਮੇ ਹੋਏ ਪਰਮਾਤਮਾ ਅਕਾਲ ਪੁਰਖ ਨੂੰ ਟੁੱਕ ਦਮ ਕਰਾਰੀ ਕਹਿੰਦੇ ਜੇ ਛੋਟੀ ਛੋਟੀ ਜਿਹੀ ਪੇੜ ਨਾਲ ਬੱਚਾ ਨਾ ਮੰਨੇ ਕਹਿੰਦੇ ਇਹਦੇ ਮੂੰਹ ਤੇ ਮਾਰ ਕਰਾਰੀ ਜੀ ਚੰਡ ਜਦੋਂ ਫਿਰ ਕੱਸ ਕੇ ਚੰਡ ਮਾਰੀ ਜਾਂਦੀ ਤਾਂ ਤੌਰ ਘੁੰਮ ਜਾਂਦੇ ਨੇ ਬੱਚਾ ਚੁੱਪ ਕਰਕੇ ਬਹਿ ਜਾਂਦਾ ਉਹ ਕਹਿੰਦੇ ਟੁੱਕ ਦਮ ਕਰਾਰੀ ਜਾਓ ਕਰੋ ਕਹਿੰਦੇ ਐਸੀ ਕਰਾਰੀ ਸੱਟ ਮਾਰੋ ਵਾਹਿਗੁਰੂ ਦੀ ਕਿ ਅੰਤਰ ਕਰਨ ਹਿੱਲ ਜਾਵੇ ਤੇ ਇੱਕ ਵਾਰੀ ਰੱਬ ਅੰਦਰੋਂ ਪ੍ਰਗਟ ਹੋ ਜਾਏ ਪੋਲਾ ਪੋਲਾ ਕਹਿਣ ਨਾਲ ਕੀ ਵਾਹਿਗੁਰੂ ਉੱਤੇ ਰਹਿ ਗਿਆ ਜਵਾਨ ਤਬੁੱਲਾ ਤੇ ਰਹਿ ਗਿਆ ਕਹਿੰਦੇ ਦਮ ਕਰਾਰੀ ਐਸੇ ਦਮ ਨਾਲ ਮਾਰੋ ਕਰਾਰੀ ਸੱਟ ਮਾਰੋ ਕਿ ਧੁਨੀ ਦੇ ਉੱਪਰ ਜਾ ਕੇ ਸੱਟ ਵਜੇ ਨਿਓਲੀ ਦੇ ਉੱਪਰ ਜਾ ਕੇ ਸੱਟ ਵਜੇ ਤੇ ਫਿਰ ਕੀ ਹੋਏਗਾ ਪ੍ਰਗਟ ਹੋ ਜਾਏਗਾ ਆਓ ਲੱਖ ਲੱਖ ਵਧਾਈਆਂ ਆਪ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਮੂਹ ਗੁਰੂ ਕੀ ਸਤ ਸੰਗਤ ਜੋ ਬਣਾਇਆ ਸੰਸਾਰ ਨੇ ਆਪਾਂ ਉਸ ਅਨੁਸਾਰ ਚੱਲਦੇ ਹਾਂ ਵੈਸੇ ਜਿਹੜੇ ਗਿਆਨੀ ਲੋਕ ਨੇ
ਉਹ ਹਰ ਦਿਨ ਹੀ ਕਹਿੰਦੇ ਸ਼ੁਕਰਾਨਾ ਪਾਤਸ਼ਾਹ ਤੇਰਾ। ਮੈਂ ਕਈ ਵਾਰੀ ਜ਼ਿਕਰ ਕਰਦਾ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਚਾਰ ਪੈਰ ਨੇ, ਤਿੰਨ ਤਿੰਨ ਘੰਟੇ ਦਾ ਇੱਕ ਪੈਰ ਏ, ਕਹਿੰਦੇ ਤਿੰਨ ਘੰਟੇ ਬਾਅਦ ਦਾ ਹਿਸਾਬ ਲਿਖ ਲੈ, ਤਿੰਨ ਘੰਟੇ ਬਾਅਦ ਉੱਠ ਕੇ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ ਕਹਿ ਦਿਆ ਕਰ, ਫਿਰ ਤਿੰਨ ਘੰਟੇ ਬਾਅਦ ਵਾਹਿਗੁਰੂ। ਚਾਰ ਵਾਰੀ ਜ਼ਿੰਦਗੀ ਦੇ ਦਿਨ ਦੇ ਅੰਦਰ ਚਾਰ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਕੀ ਹੋਏਗਾ, ਸ਼ੁਕਰ ਸ਼ੁਕਰ ਨਾਲ ਸ਼ੁਕਰਾਨਾ ਭਰ ਜਾਏਗਾ, ਇੰਨਾ ਢੇਰ ਲੱਗ ਜਾਏਗਾ ਕਿ ਮੁੱਕਣ ਚ ਨਹੀਂ ਆਏਗਾ।

0: ਤਬਾਹੀਆਂ ਭੁੱਲਾਂ ਗਲਤੀਆਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਅਤੀ ਸਤਿਕਾਰਯੋਗ ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਹਜ਼ੂਰੀ ਰਾਗੀ ਦਰਬਾਰ ਸਾਹਿਬ ਵਾਲੇ, ਬਹੁਤ ਬਹੁਤ ਧੰਨਵਾਦ।

ਸੋਇਤ ਨਿਸ਼ਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਪੱਤੀ ਸਾਂਝੀ ਕਰੋ ਜੀ। ਵਾਹ

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਮਹਾਨ ਅਵਤਾਰ ਪੁਰਬ ਮਨਾਉਂਦੇ ਹਾਂ। ਸਾਰੀਆਂ ਸੰਗਤਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਬਾਣੀ ਰਾਹੀਂ ਪ੍ਰਭੂ ਦੇ ਗੁਣ ਗਾਏ ਹਨ, ਸਤਿਗੁਰੂ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸੋ ਸਤ ਸੰਗਤ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਭਾਈ ਲਖਮ ਸਿੰਘ ਜੀ ਲਾਹੀ ਬਾਣੀ ਦੇ ਕੀਰਤਨ 7:45 ਵਜੇ ਤੱਕ ਕਰਨ।

programa.

Yeah, but that's